ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸ਼ਬਦ ਪਿਛੋ ਰਾਤੀ ਸਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਤੈਨ ਕੋ ਸਦ ਮਿਲ।

ਤੇਰਾ ਰਹਾਉ। ਸਾਧ ਕੀਤੇ ਦੁੱਖ ਪਰ ਫੋੜੇ, ਪੂਰਬ ਲਿਖੇ ਮਾਏ ਸੁੱਖ ਥੋੜੇ, ਦੁੱਖ ਅਗਲੇ ਦੁਖੇ ਦੁਖ ਵਿਹਾਏ। ਵਿਛੜਿਆ ਕਾਕਾ ਵਿਛੜੈ, ਮਿਲਿਆ ਕਾਕਿਆ ਮੇਲਾ, ਸਾਹਿਬ ਸੋ ਸਲਾਹੀਐ ਜਿਨ ਕਰ ਦੇਖਿਆ ਖੇਲ। ਵਿਜ ਸੰਜੋਗੀ ਮੇਲਾ ਵੜਾ, ਇਨ ਤਨ ਕੀਤੇ ਭੋਗ, ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ। ਮਾਰੂ ਮੁਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰ ਤੈ ਲੇਖ ਲਿਖਾਇਆ। ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਮੂਰਖ ਮਨ ਕਾਹੇ ਕਰ ਸੇ ਮਾਣਾ, ਉੱਠ ਚੱਲਣਾ ਖਸਮੇ ਭਾਣਾ ਰਹਾਉ। ਤਜ ਸਾਧ ਸਹਿਜ ਸੁੱਖ ਹੋਏ, ਘਰ ਛੱਡਣੇ ਰਹੇ ਨਾ ਕੋਈ। ਕਿਛ ਖਾਜੈ ਕਿਛ ਧਰ ਜਾਈਐ, ਜੇ ਬੋਹੜ ਦੁਨੀਆਂ ਆਈਐ। ਕਿਛ ਖਾਜੈ ਕਿਛ ਧਰ ਜਾਈਐ, ਜੇ ਬੋਹੜ ਦੁਨੀਆਂ ਆਈਐ। ਸਜਕਾਇਆ ਭੱਟ ਹਡਾਏ, ਫਰਮਾਇਸ ਬਹੁਤ ਚਲਾਏ। ਕਰ ਸੇ ਜਿਸ ਖਾਲੀ ਸੋਵੈ, ਹੱਥੀ ਪੌਦੀ ਕਾਹੇ ਰੋਵੈ। ਘਰ ਘੁੰਮਣ ਵਾਣੀ ਪਾਈ, ਪਾਪ ਪੱਥਰ ਧਰਨ ਨਾ ਜਾਈ। ਪਉ ਬੇੜਾ ਜੀਓ ਚੜਾਓ, ਕੋ ਨਾਨਕ ਦੇਵੈ ਕਾਹੂ।

ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਵੇ ਨਾ ਜਾਣਸ ਰੇ ਭਖਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ ਰਹਾਉ

ਪਦ ਸਖੀ ਸਹੇਲੀ ਗਰਭ ਗਹਿਲੀ ਸੁਣ ਸਕੀ ਇੱਕ ਬਾਤ ਸਹੇਲੀ ਜੋ ਮੈਂ ਵੇਦਨ ਸਾਖ ਸਿਆਖਾਂ ਮਾਈ

आमणदाना नाथिय निकरवासा होए सच खदाना बख्सिया आपे जाने सोए।

ਸੰਤਨੂੰ ਕੀ ਸੇਵਾ ਚਰਨ ਸੰਦ ਧੋਏ ਪੀਵਨਾ ਮਾਰੂ ਮੁਹੱਲਾ ਪੰਜਵਾਂ ਘਰ ਅੱਠਵਾਂ ਅੰਜਲੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਦੂਹ ਬਿਵਤਾ ਤੇਜ ਮੁਕਤਾ ਸੋਈ ਸਹੇਲਾ ਭਾਲੀਐ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬਹੁ ਵਿਧ ਵੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹੇ ਅਲਿਪਤਾ ਤਿਹ ਜਨ ਕੀ ਪੂਰਨ ਘਾਲੀਐ ਜਾਗਤ ਸੂਤਾ ਭਰਮ ਭਗੂਤਾ ਬਿਨ ਗੁਰਮੁਕਤ ਨ ਹੋਈਏ ਮੀਤਾ ਸਾਧ ਸੰਗ ਟੁੱਟੇ ਹੋ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾਂ ਬੰਧਾ ਨਹਿ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰਪ੍ਰਸਾਦ ਸੁਖ ਦੁੱਖ ਸਮ ਜਾਣੇ ਘਟ ਘਟ ਰਾਮ ਹਿਆਲੀਐ ਸੰਸਾਰੇ ਮੈਂ ਸਹਿਸਾ ਵਿਆਪੈ ਅਕਤ ਕਥਾ ਅਗੋਚਰ ਨਹੀਂ ਜਾਪੈ ਜਿਸੇ ਬੁਝਾਏ ਸੋਈ ਬੂਝੈ ਉਹ ਬਾਲਕ ਵਾਗੀ ਪਾਲੀਐ ਛੋੜ ਬਹੇ ਤੋ ਛੂਟੇ ਨਾਹੀ ਜੋ ਸੰਚੇ ਤੋ ਪੋ ਮਨ ਮਾਹੀ ਐਸੀ ਮੈਂ ਜਿਸ ਕੀ ਪਤ ਰਾਖੈ ਤੇ ਸਾਧੂ ਚੋਰ ਢਾਲੀਐ ਜੋ ਸੂਰਾ ਤੈਸੀ ਹੋਏ ਮਰਨਾ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੇ ਤੇ ਜੋ ਨੀ ਫਿਰਨਾ ਜੋ ਵਰਤਾਏ ਸੋਈ ਭਲਮਾਨੇ ਬੁਝ ਹੁਕਮੇ ਨਿਰਮਤ ਜਾ ਲੀਐ

ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸੱਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰਸੂਰਾ ਕਾਲ ਜਾਲ ਜਮ ਜੋਹੇ ਨਾ ਸਕੈ ਸਾਚੇ ਸਿਉ ਲਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜਬਾਦੀ ਜਗ ਖੇਲੈ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਤਲ ਸਾਗਰ ਸਰਵਰ ਆਪੇ ਮਛਕਛ ਕਰਨੀ ਘਰ ਤੀਰਾ ਰੂਪਨ ਲੱਖਣਾ ਜਾਈ ਹੈ ਆਪੇ ਦਿਨ ਸ ਆਪੇ ਹੀ ਰਹਿਣੀ ਆਪ ਭਤੀਜੇ ਗੁਰ ਕੀ ਬੈਣੀ ਆਦਿ ਜਗਾਦ ਅਨਾਹ ਦੇ ਅਨਦਿਨ ਘੜ ਘੜ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸੇ ਆਪੇ ਦੇ ਲੈ ਭਾਈ ਹੈ ਆਪੇ ਤਨਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਗਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰਹਿਣ ਦਿਨਸ ਦੁਇਦਾਈ ਦਾਇਆ ਜਗ ਖੇਲੈ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦੀਸੇ ਸਭ ਆਵਣ ਜਾਣੀ ਸੇ ਸ਼ਾਹ ਸੱਚੇ ਪਾਪਾ ਪਾਰੀ ਸੇ ਸਾ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਭਰ ਪੂਰਾ ਅਫਰਿਓ ਵੇ ਪਰਵਾਹ ਸਦਾ ਤੋਂ ਨਾ ਤੇ ਤਿਲ ਨਾ ਤਮਾਈ ਹੈ ਕਾਲ ਬਿਕਾਲ ਭੈ ਦੇਵਾਨੇ ਸ਼ਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਹੈ ਆਪ ਨਿਰਾਲਮ ਗੁਰ ਗਮ ਗਿਆਨਾ ਜੋ ਦਿਸੇ ਤੁਜ ਮਾਹੇ ਸਮਾਨਾ ਨਾਨਕ ਨੀਜ ਭਿਖਿਆ ਦਰ ਜਾਚੈ ਬੈ ਦੀਜੇ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌਲ ਆਕਾਸੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮੇਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੈ ਪੰਚ ਚੋਰ ਚੰਚਲ ਚਿਤ ਚੱਲ ਹੈ ਪਰ ਘਰ ਜੋ ਹੈ ਘਰ ਨਹੀਂ ਭਲ ਹੈ ਕਾਹਿਆ ਨਗਰ ਢਹੇ ਟਹਿ ਢੇਰੀ ਬਿਨ ਸ਼ਬਦੇ ਪਤ ਜਾਈ ਹੈ ਗੁਰ ਤੇ ਬੂਝੇ ਤ੍ਰੈ ਬਵਣ ਸੂਝੇ ਮਨਸਾ ਮਾਰ ਮਨੇ ਸਿਓ ਲੂਜੈ ਜੋ ਤਦ ਸੇ ਵੇਸੇ ਤੁਧ ਹੀ ਜੇਹੇ ਨਾਨ ਬਿਨ ਨਿਰਭਉ ਬਾਲ ਸਖਾਈ ਹੈ ਆਪੇ ਸਵਰਗ ਮੱਛ ਪਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਬਿਕਟ ਬਿਕਰਾਲ ਸਰੂਪੀ ਰੂਪ ਨ ਰੇਖਿਆ ਕਾਈ ਹੈ ਵੇਦ ਕਤੇ ਵੀ ਭੇਦ ਨ ਜਾਤਾ ਨਾ ਤਿਸ ਮਾਤ ਪਿਤਾ ਸਤ ਭਰਾਤਾ ਸਗਲੇ ਸਹਿਲ ਉਪਾਏ ਸਮਾਏ ਅਲਖਨ ਲਖਣਾ ਜਾਈ ਹੈ ਕਰ ਕਰ ਥਾਕੀ ਮੀਤ ਕਨੇਰੇ ਕੋਈ ਨ ਕਾਟੈ ਅਵਗਣ ਮੇਰੇ ਸੁਰ ਨਰ ਨਾਥ ਸਾਹਿਬ ਸਭਨਾ ਸਹਿਰਾ ਭਾਏ ਮਿਲੇ ਭਉ ਜਾਈ ਹੈ ਪੂਲੇ ਚੂਕੇ ਮਾਰਗ ਪਾਵੈ ਆਪ ਭੁਲਾਏ ਤੁਹੇ ਸਮਝਾਵੈ ਬਿਨ ਨਾਵੇ ਮੈਂ ਅਵਰ ਨਾ ਦੀਸੈ ਬਿਨ ਨਾਵੇ ਮੈਂ ਅਵਰ ਨਾ ਦੀਸੇ ਨਾਵੋ ਗਤਮਿਤ ਪਾਈ ਹੈ ਗੰਗਾ ਜਮੁਨਾ ਕੇਲ ਕੇਦਾਰਾ ਕਾਂਸੀ ਕਾਂਤੀ ਪੁਰੀ ਦੁਆਰਾ ਗੰਗਾ ਸਾਗਰ ਬੇਣੀ ਸੰਗਮ 68 ਅੰਕ ਸਮਾਈ ਹੈ ਆਪੇ ਸਿਦ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹੇ ਅਦਲੀ ਪ੍ਰਭ ਆਪੇ ਭਰਮ ਭੇਦ ਪਹੁ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਅਭੁੱਲ ਨ ਕਬਹੁ ਭੁੱਲਾ ਆਪੇ ਮੇਰ ਦਇਆ ਪਤ ਦਾਤਾ ਨਾ ਕਿਸੇ ਕੋ ਬਹਿਰਾਈ ਹੈ ਜਿਸ ਬਖਸੇ ਤੇ ਦੇ ਵਡਿਆਈ ਸਭ ਸੇ ਦਾਤਾ ਤਿਲ ਨਾ ਤਮਾਈ ਭਰਪੁਰ ਤਰ ਰਿਹਾ ਨਹਿ ਕੇਵਲਾ ਗਉਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰ ਸਾਚੇ ਸਿਰਜਣਹਾਰ ਮੁਰਾਰ ਹੈ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ਬ੍ਰਹਮਾ ਵਿਸ਼ਨੁ ਮਹੇਸ਼ ਦੁਆਰ ਉਬੇ ਸੇਵੇ ਅਲਖ ਅਪਾਰ ਹੋਰ ਕੇਤੀ ਦਰ ਦੀਸੇ ਬਿਲਲਾ ਦੀ ਮੈਂ ਗਣਤਨ ਆਵੇ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨ ਦੀਸੇ ਵੇਦ ਪੁਰਾਣੀ ਪੂੰਜੀ ਸੱਚ ਸੱਚੇ ਗੁਣ ਗਾਵਾਂ ਮੈਂ ਧਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨ ਮੂਵੈ ਕੌਣ ਨ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇ ਖੋਲੇ ਲਾਈ ਹੈ ਮਾਰੂ ਮਹੱਲਾ ਪਹਿਲਾ
ਦੂਜੀ ਦੁਰਮਤਿ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਪਰ ਵਰ ਘਰ ਵਰ ਸਹਿਜ ਨਾ ਜਾਣੇ ਛੋਹਰਾ ਘਰ ਵਰ ਨਾਨੂ ਸਹਿਜ ਨਾ ਜਾਣੇ ਛੋਹਰਾ ਬਿਨ ਪਰ ਨੀਂਦ ਨਾ ਪਾਈ ਹੇ ਅੰਤਰ ਅਗਨ ਜਲੇ ਪੜਕਾਰੇ ਮਨ ਮੁਖ ਤੰਕ ਤੱਕੇ ਕੁੰਡਾਂ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ ਸਾਚੇ ਹੱਥ ਵਡਾਈ ਹੇ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਉ ਲੂਜੈ ਮਨਸਾ ਮਨੇ ਸਮਾਈ ਹੇ ਮਾਂ ਕੀ ਰਗਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ਦੋਤ ਜਾਤ ਦਾਤ ਜੋਤ ਸਿਵ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ ਮਾਂ ਕੀ ਰਗਤ ਪਿਤਾ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ਜੋਤ ਦਾਲ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ ਤੁਝੀ ਕੀਆ ਜੰਮਣ ਮਰਨਾ ਗੁਰਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੇ ਦੁੱਖ ਦਰਦ ਸਰੀਰੋਂ ਜਾਈ ਹੇ ਮਾਂ ਕੀ ਰਗਤ ਪਿਤਾ ਬਿੰਦ ਤਹਾਰਾ ਮੂਰਤ ਸੂਰਤ ਕਰ ਅਪਾਰਾ ਜੋਤ ਦਾਲ ਸਭ ਤੇਰ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ ਤੁਝੀ ਕੀਆ ਜੰਮਣ ਮਰਨਾ ਗੁਰਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੇ ਦੁੱਖ ਦਰਦ ਸਰੀਰੋਂ ਜਾਈ ਹੇ ਨਿਜ ਕਰ ਬੈਸ ਰਹੇ ਭਉ ਖਾਇਆ ਤਾਵਤ ਰਾਖੇ ਠਾਕਰ ਹਾਇਆ ਕਮਲ ਬਿਗਾਸ ਹਾਰੇ ਸਰ ਸੁਭਰ ਆਤਮ ਰਾਮ ਸਖਾਈ ਹੇ ਮਰਨ ਲਖਾਏ ਮੰਡਲ ਮਹਿ ਆਏ ਕਿਉਂ ਰਹੀਏ ਚਲਣਾ ਪਰਥਾਏ।

ਰਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾਂ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸੱਚ ਦੇ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪੁੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਅੱਜ ਸੰਗਤ ਦੀ ਹਾਜ਼ਰੀ ਤੇ ਲੁੜਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦਿਲਦਾਤਾਂ ਬਖਸ਼ਣੀਆਂ ਜਸ ਦੇ ਜਨਮ ਦਿਨ ਦੀ ਜੌ ਮਿਲਣ ਤੇ ਸ਼ੁਕਰਾਨਾ ਪਰਿਵਾਰ ਸੁੱਖ ਸ਼ਾਂਤੀ ਵੱਲੋਂ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੈ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ

जन के चरण वसे है मेरा हियर, संग पुनीता देही

ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਗਤ ਮਨੋ ਚ ਹਾਜ਼ਰੀ ਭਰ ਰਹੇ ਆਪ ਜੀ ਨੇ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਨ ਕੀਤਾ ਹੁਣ ਕੀਰਤਨ ਦੀ ਰਮਦਾ ਹੋਣ ਜਾ ਰਹੀ ਕੀਰਤਨ ਜੁੜਨਾ ਕਰੋ ਜੀ ਅੱਜ ਦੇ ਵਿਸ਼ੇਸ਼ ਦੀਵਾਨ ਰੋਜ਼ਾਨਾ ਤਰ੍ਹਾਂ ਹੀ ਕਥਾ ਕੀਰਤਨ ਢਾਡੀ ਦਰਬਾਰ ਸਾਜ ਰਹੇ ਹਨ 9:30 ਤੱਕ ਉਪਰੰਤ ਅੰਮ੍ਰਿਤ ਵੇਲੇ 3 ਵਜੇ ਤੱਕ ਲਗਭਗ ਯੂਥ ਬੱਚਿਆਂ ਵੱਲੋਂ ਸਾਰੀ ਰਾਤ ਕੀਰਤਨ ਲਗਭਗ ਹੋਣਗੇ ਆਜਮੇ ਭਰਨੀਆਂ ਜੀ ਕੱਲ੍ਹ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸ੍ਰੀ ਅਖੰਡ ਸਾਹਿਬ ਗੁਰਦੁਆਰਾ ਸਾਹਿਬ ਵੱਲੋਂ ਪ੍ਰੋਗਰਾਮ ਹੈ ਕੱਲ੍ਹ ਸਵੇਰੇ 10:30 ਵਜੇ ਸੰਪੂਰਨਤਾ ਵਾਂ ਕੱਲ੍ਹ ਦੇ ਵਿਸ਼ੇਸ਼ ਦੀਵਾਨ ਇਸ ਸੰਬੰਧ ਵਿੱਚ ਸਾਜ ਰਹੇ ਹਨ ਹਾਜ਼ਰੀ ਭਰਨੀਆਂ ਜੀ

ਇਤਨੀ ਸੇਵਾ ਪ੍ਰਵਾਨ ਕਰਨ ਲਈ ਕੀਰਤਨ ਕਰਦੇ ਹਾਂ। ਪਿਤਾ ਦੀ ਮਾਫੀ ਬਖਸ਼ਣ ਭਾਈ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਾਲਿਆ, ਪਿੱਤਰ ਪਾਣੀ ਕਥਾ ਰਾਹੀਂ ਜੋੜਨ ਦਿਨ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਹਾਰੀ ਗੁਰ ਆਪਣੇ ਦਿਓਹਾੜੀ ਸਤਵਾਰ

जे सौ चंदा उगवह सूरज चढ़े हजार इते चानन होंदे आ

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।

0: ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ ਨਾਮ ਦੇ ਜਹਾਜ਼ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਸਤਿਗੁਰਾਂ ਦੀ ਗੋਦ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਅਲਾਹੀ ਬਾਣੀ ਦਾ ਕੀਰਤਨ ਸੰਧਿਆ ਦੇ ਸਮੇਂ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦਾ ਹੁਕਮ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕਥਾ ਕੀਰਤਨ ਸੁਖਦਾਈ। ਪਾਤਸ਼ਾਹ ਕਹਿੰਦੇ ਕਥਾ ਅਤੇ ਕੀਰਤਨ ਇਹ ਸੁੱਖ ਦੇਣ ਵਾਲਾ ਹੈ। ਸ਼ਬਦ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸਰੀਰਕ ਸੁੱਖ ਹੈ ਪਰ ਸਰੀਰਕ ਸੁੱਖ ਦੇ ਨਾਲ ਦੁੱਖ ਵੀ ਜੁੜੇ ਹੋਏ ਨੇ। ਪਰ ਸਤਿਗੁਰੂ ਜੀ ਜੇ ਸੁੱਖ ਦੀ ਗੱਲ ਕਰ ਰਹੇ ਨੇ ਇਹ ਆਤਮਕ ਸੁੱਖ ਹੈ, ਮਾਨਸਿਕ ਸੁੱਖ ਹੈ, ਕਿਉਂਕਿ ਮਨੁੱਖ ਮਾਨਸਿਕ ਤੌਰ 'ਤੇ ਆਨੰਦ ਦੇ ਵਿੱਚ ਕਿਵੇਂ ਜਾਵੇ। ਅਕਸਰ ਬਾਹਰੀ ਤੌਰ 'ਤੇ ਕੋਈ ਸੁੱਖ ਆ ਗਿਆ, ਕੋਈ ਦੁੱਖ ਆ ਗਿਆ, ਸਾਡੇ ਮਨ 'ਤੇ ਉਹਦਾ ਪ੍ਰਭਾਵ ਪੈਂਦਾ ਹੈ। ਸੁੱਖ ਦੇ ਵਿੱਚ ਮਨ ਦੀ ਅਵਸਥਾ ਕੁਝ ਹੋਰ ਹੁੰਦੀ ਹੈ ਅਤੇ ਦੁੱਖ ਦੇ ਵਿੱਚ ਮਨ ਦੀ ਅਵਸਥਾ ਜਿਹੜੀ ਹੈ ਉਹ ਕੁਝ ਹੋਰ ਹੁੰਦੀ ਹੈ। ਪਰ ਸਤਿਗੁਰੂ ਜੀ ਜਿਹੜਾ ਸੁੱਖ ਦਿੰਦੇ ਨੇ ਉਹ ਹੈ ਆਨੰਦ। ਉਹ ਐਸਾ ਆਨੰਦ ਹੈ, ਸਰੀਰ ਦੁੱਖ ਵਿੱਚ ਹੈ ਜਾਂ ਸੁੱਖ ਵਿੱਚ ਹੈ ਉਹਦੀ ਕੋਈ ਪਰਵਾਹ ਨਹੀਂ। ਜਿਹਦੇ ਹਿਰਦੇ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਸਰੀਰ ਦੇ ਦੁੱਖਾਂ ਨੂੰ ਵੀ ਫਿਰ ਦੁੱਖ ਨਹੀਂ ਜਾਣਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ। ਸੁੱਖ ਸੁਨੇਹੇ ਅਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੇ। ਹੁਣ ਇਹੋ ਜਿਹੀਆਂ ਬੇਅੰਤ ਰੂਹਾਂ ਨੇ ਜਿਨ੍ਹਾਂ ਨੇ ਤਨ ਦੇ ਦੁੱਖ ਆਏ ਪਰ ਮਨ ਕਰਕੇ ਦੁਖੀ ਨਹੀਂ ਹੋਏ। ਕਿਸੇ ਨੂੰ ਆਰੇ ਦੇ ਨਾਲ ਚੀਰ ਦਿੱਤਾ ਹੈ, ਜੇ ਦੇਖਿਆ ਜਾਵੇ ਸਰੀਰ ਕਰਕੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ। ਕਿਸੇ ਦਾ ਬੰਧ ਬੰਧ ਕੱਟ ਦਿੱਤਾ ਹੈ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ ਜੀਵਨ ਪੜ੍ਹ ਕੇ ਦੇਖੀਏ, ਦੁਨਿਆਵੀ ਤੌਰ 'ਤੇ ਬੜੇ ਵੱਡੇ ਦੁੱਖ ਲੱਗਦੇ ਆ ਪਰ ਅੰਦਰ ਉਹਨਾਂ ਦੇ ਉਹ ਕਿਹੜਾ ਖੇੜਾ ਹੈ, ਉਹ ਕਿਹੜਾ ਸੁੱਖ ਹੈ, ਉਹ ਕਿਸ ਅੰਮ੍ਰਿਤ ਦੇ ਨਾਲ ਜੁੜੇ ਸੀ ਵੀ ਉਹਨਾਂ ਨੇ ਸਰੀਰ ਦੇ ਦੁੱਖ ਆਉਣ ਦੇ ਬਾਵਜੂਦ ਪਰਮਾਤਮਾ ਦੇ ਹੁਕਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ। ਤੇਰਾ ਕੀ ਆ ਮਿੱਠਾ ਲੱਗਾ ਹੈ, ਇਹ ਸ਼ਬਦ ਕਹਿਣਾ ਬੜਾ ਸੌਖਾ ਹੈ ਪਰ ਹੁਕਮ ਦੇ ਵਿੱਚ ਚੱਲਣਾ ਬਹੁਤ ਔਖਾ ਹੈ। ਅਕਸਰ ਆਪਾਂ ਇਹ ਸ਼ਬਦ ਪੜ੍ਹ ਦਿੰਦੇ ਹਾਂ ਪਰ ਥੋੜ੍ਹਾ ਜਿਹਾ ਦੁੱਖ ਆਵੇ ਬੰਦਾ ਬੜਾ ਘਬਰਾ ਜਾਂਦਾ ਹੈ। ਦੁੱਖ ਦੇ ਵਿੱਚ ਕਈ ਵਾਰੀ ਰੱਬ ਨੂੰ ਵੀ ਉਲੰਭੇ ਦੇਣ ਲੱਗ ਜਾਂਦਾ ਹੈ ਵੀ ਤੂੰ ਮੇਰਾ ਕੀ ਕੀਤਾ ਹੈ। ਪਰ ਉਹ ਜਿਨ੍ਹਾਂ ਰੂਹਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ, ਕਿਸੇ ਦੇ ਤਨ ਨੂੰ ਆਰੇ ਦੇ ਨਾਲ ਚੀਰ ਦਿੱਤਾ ਹੈ, ਕਿਸੇ ਨੂੰ ਉਬਲਦੀ ਦੇਗ ਦੇ ਵਿੱਚ ਬਿਠਾ ਦਿੱਤਾ ਹੈ, ਆਪਾਂ ਰੋਜ਼ ਉਹਨਾਂ ਨੂੰ ਯਾਦ ਕਰਦੇ ਹਾਂ। ਅਰਦਾਸ ਦੇ ਵਿੱਚ ਯਾਦ ਕਰਨ ਦਾ ਮਤਲਬ ਕੀ ਹੈ ਵੀ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਮਿਲੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਅੱਜ ਥੋੜ੍ਹੀ ਜਿਹੀ ਗੱਲ ਤੋਂ ਬੰਦਾ ਕਹਿ ਦਿੰਦਾ ਵੀ ਬੜਾ ਸਟ੍ਰੈਸ ਹੈ, ਬੜਾ ਤਣਾਅ ਆ, ਗੱਲ ਕੁਝ ਨਹੀਂ ਹੁੰਦੀ, ਬਸ ਐਵੇਂ ਘਬਰਾ ਜਾਂਦਾ ਹੈ। ਅੱਜ ਸਟ੍ਰੈਸ ਦੀ ਜਿਹੜੀ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਵਿਸ਼ਵ ਦੇ ਵਿੱਚ, ਅਤੇ ਬਹੁਤਾਤ ਲੋਕ ਇਸ ਸਮੱਸਿਆ ਦੇ ਨਾਲ ਅੱਜ ਜੂਝਦੇ ਪਏ ਆ। ਤਣਾਅ ਕਰਕੇ, ਸਟ੍ਰੈਸ ਕਰਕੇ ਮਾਨਸਿਕ ਰੋਗ ਜਿਹੜੇ ਨੇ ਉਹ ਵੀ ਵੱਧ ਰਹੇ ਆ, ਗੁੱਸਾ ਵੱਧ ਰਿਹਾ, ਧੀਰਜ ਖਤਮ ਹੋ ਰਿਹਾ, ਕਿਸੇ ਦੀ ਗੱਲ ਹਜ਼ਮ ਨਹੀਂ ਹੋ ਰਹੀ, ਪਤੀ ਪਤਨੀ ਦੇ ਵਿੱਚ ਤਲਾਕ ਹੋ ਰਹੇ ਆ, ਇੱਕ ਦੂਜੇ ਤੋਂ ਦੂਰੀਆਂ ਬਣਦੀਆਂ ਜਾ ਰਹੀਆਂ ਨੇ। ਕਦੀ ਉਹ ਸੀ ਵੀ ਇੱਕ ਘਰ ਦੇ ਵਿੱਚ ਵੀਹ ਪੱਚੀ ਪੱਚੀ ਚਾਲੀ ਚਾਲੀ ਮੈਂਬਰ ਵੀ ਰਹਿ ਲੈਂਦੇ ਸਨ, ਪਰ ਅੱਜ ਇੱਕ ਛੱਤ ਦੇ ਥੱਲੇ ਦੋ ਭਰਾਵਾਂ ਦਾ ਰਹਿਣਾ ਵੀ ਔਖਾ ਹੋ ਗਿਆ। ਹੁਣ ਇਹ ਕਾਰਨ ਕੀ ਹੈ? ਦਿਨੋ ਦਿਨ ਪਦਾਰਥਾਂ ਦੀ ਦੌੜ ਵਿੱਚ ਇਹੋ ਜਿਹਾ ਜੀਵਨ ਸੰਸਾਰ ਦੇ ਵਿੱਚ ਕਿਉਂ ਪ੍ਰਗਟ ਹੋ ਰਿਹਾ ਹੈ? ਇਹਦਾ ਇੱਕੋ ਹੀ ਕਾਰਨ ਹੈ ਵੀ ਅੱਜ ਅਸੀਂ ਨਾਮ ਤੋਂ, ਪਰਮੇਸ਼ਰ ਦੇ ਅੰਮ੍ਰਿਤ ਤੋਂ ਟੁੱਟਦੇ ਜਾ ਰਹੇ ਹਾਂ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਕਿਉਂਕਿ ਜੀਵਨ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਦੇ ਕੋਲ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੋਵੇਗਾ, ਉਹਨਾਂ ਦੇ ਅੰਦਰ ਧੀਰਜ ਆਉਣਾ ਹੈ, ਉਹਨਾਂ ਦੇ ਅੰਦਰ ਸ਼ਾਂਤੀ ਆਉਣੀ ਹੈ। ਉਹ ਮਾੜੀ ਮਾੜੀ ਗੱਲ 'ਤੇ ਘਬਰਾਉਂਦੇ ਨਹੀਂ। ਇਤਿਹਾਸ ਅਸੀਂ ਇਸ ਕਰਕੇ ਪੜ੍ਹਨਾ ਹੈ ਵੀ ਸਾਨੂੰ ਪ੍ਰੇਰਨਾ ਮਿਲਦੀ ਹੈ ਵੀ ਆਨੰਦਪੁਰ ਛੱਡ ਦਿੱਤਾ ਹੈ, ਸਾਰਾ ਬਣਿਆ ਹੋਇਆ ਸ਼ਹਿਰ ਇੱਕਦਮ ਛੱਡ ਕੇ ਸਤਿਗੁਰੂ ਤੁਰ ਪਏ ਆ, ਨਾਲ ਸਿੱਖ ਤੁਰ ਪਏ ਨੇ। ਇਹ ਵੀ ਨਹੀਂ ਪਤਾ ਵੀ ਅਗਲਾ ਟਿਕਾਣਾ ਕਿੱਥੇ ਹੈ, ਕਿੱਥੇ ਜਾਣਾ ਹੈ, ਬੇਪਰਵਾਹ ਹੋ ਕੇ ਜਾ ਰਹੇ ਆ। ਰਸਤੇ ਦੇ ਵਿੱਚ ਸ਼ਹੀਦੀਆਂ ਹੋ ਰਹੀਆਂ ਨੇ, ਸਰਸਾ 'ਤੇ ਪਰਿਵਾਰ ਵਿਛੋੜਾ ਹੋਇਆ ਹੈ, ਕਿੰਨੀਆਂ ਸ਼ਹਾਦਤਾਂ ਹੋ ਰਹੀਆਂ ਨੇ, ਪਰ ਕਿਸੇ ਵੀ ਸਿੱਖ ਨੇ ਕਦੀ ਨਹੀਂ ਆਖਿਆ ਵੀ ਮੈਂ ਸਟ੍ਰੈਸ ਦੇ ਵਿੱਚ ਹਾਂ, ਮੈਂ ਤਣਾਅ ਦੇ ਵਿੱਚ ਹਾਂ, ਮੈਂ ਦੁਖੀ ਹਾਂ। ਬਸ ਉਹਨਾਂ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਤੇਰਾ ਕੀ ਆ ਮਿੱਠਾ ਲੱਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਸ਼ਬਦ ਦੇ ਨਾਲ ਜੁੜੇ ਹੋਏ ਸਨ, ਗੁਰਬਾਣੀ ਦੇ ਵਿੱਚੋਂ ਉਹਨਾਂ ਨੂੰ ਨਾਮ ਦਾ ਰਸ ਆ ਰਿਹਾ ਸੀ। ਅਤੇ ਯਾਦ ਰੱਖਿਓ, ਜਦੋਂ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ, ਦੁਨੀਆਂ ਦੇ ਦੁੱਖ ਸਾਰੇ ਥੱਲੇ ਰਹਿ ਜਾਂਦੇ ਆ, ਬਾਕੀ ਸਾਰੇ ਰਸ ਫਿੱਕੇ ਹੋ ਜਾਂਦੇ ਨੇ। ਸੋ ਇਸ ਕਰਕੇ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਰਹੇ ਨੇ ਵੀ ਜਿਹੜਾ ਅੰਮ੍ਰਿਤ ਹੈ ਇਹ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ। ਅੰਮ੍ਰਿਤ ਦਾ ਦਾਤਾ ਕੌਣ ਹੈ? ਸਤਿਗੁਰੂ। ਆਓ ਸਮੇਂ ਦੇ ਵਿੱਚ ਰਹਿੰਦੇ ਹਾਂ, ਸਤਿਗੁਰੂ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ। ਮਹਾਰਾਜ ਆਪ ਸਮਰੱਥਾ ਬਖਸ਼ਣ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਆਸਾ ਮਹੱਲਾ ਤੀਜਾ, ਅੰਮ੍ਰਿਤ ਜਿਨ੍ਹਾਂ ਚ ਖਾਏ ਉਹਨਾਂ ਰਸ ਆਇਆ ਸਹਿਜ ਸੁਭਾਏ। ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਹੈ। ਮਹੱਲਾ ਤੀਜਾ ਤੋਂ ਭਾਵ ਹੈ ਤੀਸਰੇ ਪਾਤਸ਼ਾਹ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਪਾਤਸ਼ਾਹ ਕਹਿੰਦੇ ਅੰਮ੍ਰਿਤ ਜਿਨ੍ਹਾਂ ਚ ਖਾਏ ਉਹਨੂੰ ਰਸ ਆਇਆ ਸਹਿਜ ਸੁਪਾਏ। ਜਿਨ੍ਹਾਂ ਨੂੰ ਅੰਮ੍ਰਿਤ ਪਰਮਾਤਮਾ ਨੇ ਚਖਾ ਦਿੱਤਾ ਹੈ, ਚੱਖਣਾ ਹੁੰਦਾ ਕਿਸੇ ਚੀਜ਼ ਨੂੰ ਰਸਨਾ ਦੇ ਨਾਲ, ਆਪਾਂ ਕਹਿੰਦੇ ਮੈਂ ਚੱਖ ਲਿਆ, ਕਿਸੇ ਚੀਜ਼ ਨੂੰ ਛਕਣਾ, ਕਿਸੇ ਚੀਜ਼ ਨੂੰ ਚੱਖਣਾ, ਵੀ ਕਿਸੇ ਚੀਜ਼ ਦਾ ਸਵਾਦ ਮੰਨਣਾ। ਹੁਣ ਸਤਿਗੁਰੂ ਜੀ ਜੇ ਅੰਮ੍ਰਿਤ ਦੀ ਗੱਲ ਕਰ ਰਹੇ ਨੇ ਤੇ ਅੰਮ੍ਰਿਤ ਕਿੱਥੋਂ ਮਿਲਦਾ ਹੈ? ਪਾਤਸ਼ਾਹ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਸੰਸਾਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਅੰਮ੍ਰਿਤ ਦੀ ਜਿਹੜੀ ਖੋਜ ਹੈ ਉਹ ਚੱਲ ਰਹੀ ਹੈ। ਸਮੁੰਦਰ ਮੰਥਨ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਵੀ ਅੰਮ੍ਰਿਤ ਨਿਕਲ ਦੀ ਗੱਲ ਆਉਂਦੀ ਹੈ। ਸਵਰਗਾਂ ਦੇ ਵਿੱਚ ਪੀਣ ਵਾਲਾ ਕਿਸੇ ਨੇ ਪਦਾਰਥ ਮੰਨਿਆ ਵੀ ਉਹ ਅੰਮ੍ਰਿਤ ਹੈ, ਜਿਹਦੇ ਪੀਣ ਦੇ ਨਾਲ ਮਨੁੱਖ ਅਮਰ ਹੋ ਜਾਂਦਾ ਹੈ, ਪਰ ਕਿਸੇ ਨੂੰ ਲੱਭਿਆ ਹੋਵੇ ਇਸ ਗੱਲ ਦੀ ਗਵਾਹੀ ਨਹੀਂ ਮਿਲਦੀ। ਇਸਲਾਮ ਦੇ ਵਿੱਚ ਅੰਧ ਮਹਾਸਾਗਰ ਦੇ ਵਿੱਚ ਅੰਮ੍ਰਿਤ ਦਾ ਕੁੰਡ ਮੰਨਿਆ ਗਿਆ। ਪਰ ਅੱਜ ਤੱਕ ਐਸਾ ਅੰਮ੍ਰਿਤ ਪੀ ਕੇ ਕੋਈ ਅਮਰ ਹੋਇਆ ਹੋਵੇ, ਸਰੀਰ ਕਰਕੇ ਸਦਾ ਵਾਸਤੇ ਰਹਿ ਗਿਆ ਹੋਵੇ, ਇਹੋ ਜਿਹਾ ਮਨੁੱਖ ਸਾਨੂੰ ਕੋਈ ਨਹੀਂ ਲੱਭਦਾ ਵੀ ਜਿਹਨੇ ਇਹੋ ਜਿਹਾ ਕੋਈ ਅੰਮ੍ਰਿਤ ਪੀਤਾ ਹੋਵੇ ਅਤੇ ਸਦਾ ਕਰਕੇ ਉਹ ਅਮਰ ਹੋ ਗਿਆ ਹੋਵੇ। ਕਿਉਂਕਿ ਪਰਮੇਸ਼ਰ ਦਾ ਇੱਕ ਵਿਧਾਨ ਹੈ ਵੀ ਸੰਸਾਰ ਦੇ ਵਿੱਚ ਢਿੱਠਣਾ ਵੀ ਹੈ ਅਤੇ ਬਣਨਾ ਵੀ ਹੈ। ਜਪਜੀ ਸਾਹਿਬ ਦੇ ਮਹਾਰਾਜ ਕਹਿੰਦੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਕਥਾ ਸੁਣਨੀ ਬੜੀ ਜ਼ਰੂਰੀ ਹੈ, ਕੀਰਤਨ ਆਪਣੀ ਜਗ੍ਹਾ ਹੈ, ਢਾਡੀ ਵਾਰ ਆਪਣੀ ਜਗ੍ਹਾ 'ਤੇ ਹੈ, ਪਰ ਜਦ ਤੱਕ ਅਸੀਂ ਕਥਾ ਨਹੀਂ ਸੁਣਾਂਗੇ ਸਾਨੂੰ ਸ਼ਬਦ ਦੀ ਸੋਝੀ ਨਹੀਂ ਆਵੇਗੀ, ਸਾਨੂੰ ਪਰਮਾਤਮਾ ਦਾ ਜਿਹੜਾ ਵਿਧਾਨ ਹੈ ਉਹ ਸਮਝ ਨਹੀਂ ਆਵੇਗਾ। ਹਰ ਦੇਸ਼ ਦਾ ਕਾਨੂੰਨ ਹੁੰਦਾ ਹੈ, ਹਰ ਦੇਸ਼ ਦਾ ਕੋਈ ਨਾ ਕੋਈ ਵਿਧਾਨ ਹੁੰਦਾ ਹੈ, ਉਹਦੇ ਮੁਤਾਬਕ ਉਹ ਸਾਰਾ ਕੁਝ ਸਿਸਟਮ ਜਿੰਨਾ ਵੀ ਹੈ ਉਹਦੇ ਮੁਤਾਬਕ ਚੱਲਦਾ ਹੈ। ਇਸੇ ਤਰ੍ਹਾਂ ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਾਜੀ ਹੈ ਉਹਨੇ ਵੀ ਵਿਧਾਨ ਬਣਾਇਆ, ਠੀਕ ਹੈ, ਸਾਨੂੰ ਉਹਦੀ ਸਮਝ ਨਹੀਂ। ਕਿਉਂਕਿ ਜਦ ਤੱਕ ਕਾਨੂੰਨ ਦੀ ਸਮਝ ਨਹੀਂ ਹੋਵੇਗੀ ਤੁਸੀਂ ਉਸ ਕਾਨੂੰਨ ਦੇ ਵਿੱਚ ਕਦੀ ਚੱਲ ਨਹੀਂ ਸਕਦੇ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹੁਣ ਅਮੈਰੀਕਾ ਦੇ ਵਿੱਚ ਆਏ ਹਾਂ, ਸਾਨੂੰ ਕਾਨੂੰਨ ਫੋਲੋ ਕਰਨਾ ਪੈ ਰਿਹਾ, ਜੇ ਨਹੀਂ ਕਰਾਂਗੇ ਤਾਂ ਟਿਕਟ ਮਿਲਦੀ ਹੈ, ਸਜ਼ਾ ਮਿਲਦੀ ਹੈ, ਬੜਾ ਕੁਝ ਹੁੰਦਾ ਹੈ। ਹੁਣ ਯਾਦ ਰੱਖਿਓ, ਹਰ ਦੇਸ਼ ਦਾ ਆਪਣਾ ਕਾਨੂੰਨ ਹੈ, ਹਰ ਦੇਸ਼ ਦਾ ਆਪਣਾ ਸੰਵਿਧਾਨ ਹੈ, ਪਰ ਜਿਹੜਾ ਸੰਵਿਧਾਨ ਅਕਾਲ ਪੁਰਖ ਨੇ ਬਣਾਇਆ ਉਹ ਕਿਸੇ ਇੱਕ ਦੇਸ਼ ਵਿੱਚ ਲਾਗੂ ਨਹੀਂ ਹੁੰਦਾ, ਉਹ ਸਾਰੇ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਹੈ। ਜਿਹਦੇ ਬਾਰੇ ਮੇਰੇ ਸਾਹਿਬ ਆਖਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਉਹ ਹੁਕਮ ਦੇ ਰੂਪ ਵਿੱਚ ਅਕਾਲ ਪੁਰਖ ਦਾ ਜਿਹੜਾ ਸੰਵਿਧਾਨ ਹੈ ਉਹਨੇ ਜਿਹੜਾ ਕਾਨੂੰਨ ਬਣਾਇਆ ਹੈ ਉਹ ਇਹ ਨਹੀਂ ਗਾ ਵੀ ਭਾਰਤ ਦੇ ਵਿੱਚ ਚੱਲਦਾ ਹੈ ਜਾਂ ਇੱਥੇ ਨਹੀਂ ਚੱਲਦਾ, ਉਹ ਹਰ ਜਗ੍ਹਾ ਚੱਲਣਾ ਹੈ। ਅਤੇ ਸੱਚ ਕਰਕੇ ਜਾਣਿਓ, ਬਸ ਇਹੀ ਧਰਮ ਹੈ ਵੀ ਅਸੀਂ ਉਸ ਕਾਨੂੰਨ ਨੂੰ ਸਮਝ ਲਈਏ। ਗੁਰੂ ਸਾਨੂੰ ਉਹ ਸਮਝਾਉਂਦਾ ਹੈ, ਜਿੱਦਣ ਸਾਨੂੰ ਉਸ ਗੱਲ ਦੀ ਸਮਝ ਆਉਣ ਲੱਗ ਗਈ ਫਿਰ ਅਸੀਂ ਹੁਕਮ ਦੇ ਵਿੱਚ ਚੱਲਣ ਲੱਗ ਜਾਵਾਂਗੇ, ਫਿਰ ਆਪਣੀ ਮਰਜ਼ੀ ਨਹੀਂ ਕਰਾਂਗੇ। ਹੁਣ ਜੰਮਣਾ ਅਤੇ ਮਰਨਾ ਕੀ ਹੈ? ਉਹਦੇ ਕਾਨੂੰਨ ਦਾ ਇੱਕ ਨਿਜ਼ਮ ਹੈ, ਜੋ ਉਪਜਿਓ ਸੋ ਬਿਨਸ ਹੈ। ਜਿਉਂ ਜਿਉਂ ਬਾਣੀ ਪੜ੍ਹਾਂਗੇ, ਕਈ ਲੋਕ ਕਹਿ ਦਿੰਦੇ ਨੇ ਬਾਣੀ ਪੜ੍ਹਨ ਦਾ ਕੀ ਫਾਇਦਾ, ਗੁਰਦੁਆਰੇ ਜਾਣ ਦਾ ਕੀ ਫਾਇਦਾ। ਪਿਆਰਿਓ, ਕਿਸੇ ਦੇਸ਼ ਦਾ ਕਾਨੂੰਨ ਸਿੱਖਣਾ ਹੋਵੇ ਸਾਨੂੰ ਕਲਾਸਾਂ ਲਾਉਣੀਆਂ ਪੈਂਦੀਆਂ ਨੇ। ਜੇ ਰੱਬ ਦੇ ਘਰ ਦਾ ਕਾਨੂੰਨ ਉਹਦੇ ਘਰ ਦੇ ਨਿਜ਼ਮ ਸਿੱਖਣੇ ਆ ਤਾਂ ਸਾਨੂੰ ਗੁਰੂ ਦੇ ਕੋਲ ਬਹਿਣਾ ਹੀ ਪੈਣਾ, ਪਰ ਉਹਦੇ ਵਾਸਤੇ ਸ਼ਬਦ ਦੀ ਵਿਚਾਰ ਜ਼ਰੂਰੀ ਹੈ, ਜਾਂ ਆਪ ਪੜ੍ਹ ਕੇ ਕਰ ਲਈਏ ਜਾਂ ਕਿਸੇ ਕੋਲੋਂ ਸੁਣ ਲਈਏ। ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲੋਂ ਸੁਣੋ, ਤੁਸੀਂ ਆਪ ਬਾਣੀ ਪੜ੍ਹੋ, ਆਪ ਉਹਦੇ ਵਿੱਚੋਂ ਦੇਖੋ ਇੱਕ ਓਅੰਕਾਰ ਸਾਨੂੰ ਕੀ ਕਹਿ ਰਿਹਾ ਹੈ। ਇਹ ਰੱਬੀ ਕਾਨੂੰਨ ਦਾ ਪਹਿਲਾ ਅਕਸ਼ਰ ਹੈ ਇੱਕ, ਇੱਕ ਸਾਨੂੰ ਦੱਸ ਰਿਹਾ ਹੈ ਵੀ ਇਹ ਜਿੰਨਾ ਵੀ ਬ੍ਰਹਿਮੰਡ ਹੈ ਇਹਦੇ ਵਿੱਚ ਇੱਕ ਤਾਕਤ ਕੰਮ ਕਰ ਰਹੀ ਹੈ, ਦੋ ਨਹੀਂ। ਇਸ ਚੀਜ਼ ਨੂੰ ਫੋਲੋ ਕਿੰਨੇ ਕਰਨਾ ਹੈ? ਅਸੀਂ ਇਸ ਚੀਜ਼ ਨੂੰ ਸਮਝਣਾ ਕਿੰਨੇ ਹੈ? ਅਸੀਂ ਅਰਥ ਹੋਰ ਹੋਰ ਕਰਕੇ ਕਥਾ ਕਹਾਣੀਆਂ ਨਾਲ ਹੋਰ ਹੀ ਜੋੜ ਜੋੜ ਕੇ ਬੜਾ ਡਿਫੀਕਲਟ ਬਣਾ ਦਿੱਤਾ। ਅਸੀਂ ਸ਼ਬਦ ਨੂੰ ਸਮਝਣ ਦੀ ਜਗ੍ਹਾ ਭੁਲੇਖਿਆਂ ਦੇ ਵਿੱਚ ਪੈ ਗਏ ਅਤੇ ਦੂਜਿਆਂ ਨੂੰ ਵੀ ਪੈਸੇ ਦੀ ਖਾਤਰ ਜਾਂ ਹੋਰ ਮਨਮੱਤਾ ਕਰਨ ਲੱਗ ਗਏ, ਕਈ ਤਰ੍ਹਾਂ ਦੇ ਕਰਮ ਕਾਂਡ ਕਈ ਤਰ੍ਹਾਂ ਦੀਆਂ ਕਹਾਣੀਆਂ ਨਾਲ ਜੋੜਨ ਲੱਗ ਗਏ, ਕਈ ਕਈ ਅਰਥ ਕਰਨ ਲੱਗ ਗਏ। ਹੁਣ ਬੜੀ ਸੌਖੀ ਗੱਲ ਸਤਿਗੁਰੂ ਦੱਸ ਰਹੇ ਨੇ, ਕਹਿੰਦੇ ਇੱਕ ਓਅੰਕਾਰ, ਇਹ ਜਿੰਨਾ ਵੀ ਬ੍ਰਹਿਮੰਡ ਹੈ ਇਹਦੇ ਵਿੱਚ ਇੱਕ ਵਰਕ ਕਰ ਰਿਹਾ, ਇੱਕ ਕੰਮ ਕਰ ਰਿਹਾ, ਇੱਕ ਸਾਰਿਆਂ ਨੂੰ ਚਲਾ ਰਿਹਾ ਅਤੇ ਇੱਕ ਰਸ ਵਿਆਪਕ ਹੈ। ਜਦੋਂ ਸਾਨੂੰ ਇੱਕ ਓਅੰਕਾਰ ਦੀ ਸਮਝ ਆ ਗਈ ਨਾ, ਇਹਦੀ ਸਮਝ ਨਹੀਂ ਆਉਣੀ, ਇਹਨੂੰ ਸਮਝਣ ਵਾਸਤੇ ਜਪਜੀ ਸਾਹਿਬ ਸਾਰਾ ਪੜ੍ਹਨਾ ਪੈਂਦਾ, ਇਹਨੂੰ ਸਮਝਣ ਵਾਸਤੇ ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਪੈਣਾ। ਜੇ ਇੱਕ ਓਅੰਕਾਰ ਨੂੰ ਸਮਝਣਾ ਹੈ ਤਾਂ ਸਾਰੀ ਬਾਣੀ ਪੜ੍ਹਨੀ ਪੈਂਦੀ ਹੈ, ਅਤੇ ਜੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਗੁਰਪ੍ਰਸਾਦ ਤੋਂ ਕੀ ਭਾਵ ਹੈ ਵੀ ਅੱਗੇ ਫਿਰ ਗੁਰੂ ਇਹਦੇ ਬਾਰੇ ਦੱਸ ਰਿਹਾ ਵੀ ਇੱਕ ਓਅੰਕਾਰ ਦੇ ਗੁਣ ਕੀ ਨੇ, ਉਹਨੂੰ ਕਹਿੰਦੇ ਨੇ ਗੁਰਪ੍ਰਸਾਦ। ਗੁਰ ਕੀ ਹੁੰਦਾ ਹੈ? ਪ੍ਰਸਾਦ ਕੀ ਹੁੰਦਾ ਹੈ? ਕਿਰਪਾ, ਭਾਵ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦਾ ਜਿਹੜਾ ਪ੍ਰਕਾਸ਼ ਹੈ ਜਿਹਨੇ ਤੇਰੇ ਅੰਦਰ ਚਾਨਣ ਕਰਨਾ ਉਹਦਾ ਨਾਂ ਹੈ ਗੁਰੂ, ਉਹਨੂੰ ਕਹਿੰਦੇ ਨੇ ਗੁਰੂ। ਜਿਹਨੇ ਤੇਰੇ ਅੰਦਰ ਗੁਣ ਰੱਖਣੇ ਆ, ਤੈਨੂੰ ਗੁਣਵਾਨ ਬਣਾਉਣਾ ਹੈ, ਤੈਨੂੰ ਮਰਿਆਦਾ ਦੇ ਵਿੱਚ ਲੈ ਕੇ ਆਉਣਾ ਹੈ ਅਤੇ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਕਰਨਾ, ਅਗਿਆਨਤਾ ਦਾ ਹਨੇਰਾ ਖਤਮ ਕਰਨਾ, ਉਹ ਹੈ ਗੁਰੂ। ਤੇ ਜਦੋਂ ਇਹ ਕੰਮ ਕਰਦਾ ਉਹਨੂੰ ਆਖਿਆ ਜਾਂਦਾ ਪ੍ਰਸਾਦ ਕਿਰਪਾ। ਸਤਿਗੁਰ ਪ੍ਰਸਾਦ ਜਾਂ ਗੁਰਪ੍ਰਸਾਦ ਇਹ ਸ਼ਬਦ ਵਾਰ ਵਾਰ ਆਵੇਗਾ। ਹੁਣ ਅੱਜ ਦੇ ਸ਼ਬਦ ਵਿੱਚ ਵੀ ਤੇ ਸਤਿਗੁਰੂ ਕਿਰਪਾ ਹੀ ਕਰ ਰਹੇ ਨਾ, ਸਾਡੇ ਅੰਦਰ ਗੁਣੀ ਟਿਕਾ ਰਹੇ। ਅੰਮ੍ਰਿਤ ਕੀ ਹੈ? ਆਹ ਜਿਹੜੀ ਵਿਚਾਰਧਾਰਾ ਹੈ ਤੇ ਇਹ ਜਿਹੜਾ ਨਾਮ ਦਾ ਰਸ ਹੈ ਇਹ ਅੰਮ੍ਰਿਤ ਬਣ ਜਾਣਾ। ਅੰਮ੍ਰਿਤ ਕਿੱਦਾਂ ਬਣਨਾ? ਕਿਉਂਕਿ ਇਹਨੇ ਤੈਨੂੰ ਮ੍ਰਿਤੂ ਦੇ ਵਿੱਚੋਂ ਕੱਢਣਾ, ਮੌਤ ਦੇ ਵਿੱਚੋਂ ਕੱਢਣਾ। ਅੱਜ ਸੰਸਾਰ ਮੌਤ ਦੇ ਵਿੱਚ ਬੈਠਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਦਵੈਸ਼ ਇਹ ਕੀ ਹੈ? ਆਤਮਕ ਤੌਰ 'ਤੇ ਸਾਡੀ ਮੌਤ ਹੈ। ਇਸ ਮੌਤ ਦੇ ਵਿੱਚੋਂ ਕੱਢਣਾ ਕਿੰਨੇ ਹੈ? ਅੰਮ੍ਰਿਤ ਨੇ। ਅੰਮ੍ਰਿਤ ਕੀ ਹੈ? ਪਰਮੇਸ਼ਰ ਦਾ ਨਾਮ। ਨਾਮ ਕਿੱਥੇ ਹੈ? ਗੁਰੂ ਦੇ ਕੋਲ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਹੁਣ ਅੰਮ੍ਰਿਤ 'ਤੇ ਵਰਸ ਰਿਹਾ ਹੈ ਪਾਤਸ਼ਾਹ ਕਹਿੰਦੇ। ਅੰਮ੍ਰਿਤ ਹਰ ਵੇਲੇ ਵਰਸ ਰਿਹਾ ਹੈ। ਇਸੇ ਕਰਕੇ ਮੇਰੇ ਸਾਹਿਬ ਆਖਦੇ ਨੇ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ। ਪਰ ਅਸੀਂ ਪੀਂਦੇ ਕਿਉਂ ਨਹੀਂ? ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਉਸ ਅੰਮ੍ਰਿਤ ਨੂੰ ਮਹਿਸੂਸ ਨਹੀਂ ਕਰ ਰਹੇ। ਅਸੀਂ ਉਸ ਰੱਬੀ ਮਾਂ ਦੇ ਕੋਲ ਨਹੀਂ ਜਾ ਰਹੇ ਜਿਸ ਮਾਂ ਦੇ ਕੋਲੋਂ ਸਾਨੂੰ ਦੁੱਧ ਦੀ ਪ੍ਰਾਪਤੀ ਹੋਣੀ ਸੀ, ਸਾਡੇ ਅੰਦਰ ਸੱਤਿਆ ਪੈਦਾ ਹੋਣੀ ਸੀ, ਸਾਡੇ ਅੰਦਰ ਤਾਕਤ ਪੈਦਾ ਹੋਣੀ ਸੀ, ਅਸੀਂ ਯੋਧੇ ਮਹਾਂਬਲੀ ਅਤੇ ਸੂਰਮੇ ਬਣਨਾ ਸੀ। ਤਿੱਥੇ ਯੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ। ਪਰ ਬਣਨਾ ਕਦੋਂ ਸੀ? ਸੀਤੋ ਸੀਤਾ ਮਹਿਮਾ ਮਾਹੇ, ਜਦੋਂ ਗੁਰੂ ਮਾਂ ਦੇ ਕੋਲ ਆ ਕੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਸੇ ਕਰਕੇ ਉਹ ਪਿਤਾ ਬਣ ਕੇ ਸਾਡੇ ਸਿਰ 'ਤੇ ਖੜ੍ਹਾ ਹੈ ਅਤੇ ਮਾਂ ਬਣ ਕੇ ਸਾਨੂੰ ਨਾਮ ਰੂਪੀ ਦੁੱਧ ਦੀ ਬਖਸ਼ਿਸ਼ ਕਰ ਰਿਹਾ। ਹੁਣ ਆਹ ਜਿਹੜਾ ਸੰਬੰਧ ਹੈ ਵੀ ਗੁਰੂ ਦੇ ਨਾਲ ਸਾਡਾ ਸੰਬੰਧ ਕੈਸਾ ਹੋਵੇ? ਅਸੀਂ ਗੁਰਦੁਆਰੇ ਕਿਉਂ ਆਏ ਹਾਂ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਥੇ ਅਸੀਂ ਸੋਝੀ ਲੈਣ ਵਾਸਤੇ ਆਏ ਹਾਂ। ਸੋਝੀ ਕੀ ਹੈ? ਵੀ ਮੇਰੇ ਅੰਦਰ ਚੇਤਨਤਾ ਪੈਦਾ ਹੋਵੇ, ਮੈਨੂੰ ਰੱਬੀ ਸਿਧਾਂਤ ਦੇ ਬਾਰੇ ਪਤਾ ਲੱਗ ਜਾਵੇ। ਫਰੀਦਾ ਬੁਰੇ ਦਾ ਭਲਾ ਕਰ, ਇਹ ਕੀ ਹੈ? ਰੱਬੀ ਸਿਧਾਂਤ ਹੈ। ਇੱਕ ਰੱਬੀ ਸਿਧਾਂਤ ਦਾ ਇੱਕ ਨੁਕਤਾ ਹੈ, ਜਿਵੇਂ ਵੱਖ ਵੱਖ ਧਾਰਾਵਾਂ ਲਿਖੀਆਂ ਹੁੰਦੀਆਂ ਨਾ ਸਿਧਾਂਤ ਦੇ ਵਿੱਚ, ਰੱਬੀ ਸਿਧਾਂਤ ਦਾ ਇੱਕ ਛੋਟਾ ਜਿਹਾ ਨੁਕਤਾ ਹੈ ਪਰ ਹੈ ਬਹੁਤ ਵੱਡਾ। ਕਿਉਂਕਿ ਕੁਦਰਤ ਜਿਹੜੀ ਹੈ ਕਦੀ ਕਿਸੇ ਦਾ ਬੁਰਾ ਨਹੀਂ ਕਰਦੀ, ਯਾਦ ਰੱਖਿਓ। ਜੇ ਕੁਦਰਤ ਕਿਸੇ ਦਾ ਬੁਰਾ ਨਹੀਂ ਕਰਦੀ ਤੇ ਤੂੰ ਕੁਦਰਤ ਤੋਂ ਬਾਗੀ ਕਿਉਂ ਰਿਹਾ? ਤੂੰ ਵੀ ਭਲਾ ਕਰਨਾ ਸਿੱਖ ਲਾ। ਕਦੀ ਦੇਖਿਆ ਪਾਣੀ ਕਿਸੇ ਦਾ ਬੁਰਾ ਕਰਦਾ ਹੋਵੇ? ਸਾਰਿਆਂ ਨੂੰ ਪਿਆਸ ਬੁਝਾ ਰਿਹਾ, ਹਵਾ ਸਾਰਿਆਂ ਨੂੰ ਠੰਡਕ ਦੇ ਰਹੀ ਹੈ ਨਾ। ਹਵਾ ਕੀ ਹੈ? ਪ੍ਰਾਣ। ਕਦੀ ਦੇਖਿਆ ਵੀ ਹਵਾ ਸਾਡਾ ਮਾੜਾ ਕਰਦੀ ਹੋਵੇ? ਹਵਾ ਨੂੰ ਅਸੀਂ ਪ੍ਰਾਣ ਵੀ ਕਹਿ ਦਿੰਦੇ ਹਾਂ। ਪ੍ਰਾਣ ਕਿਉਂ? ਕਿਉਂਕਿ ਉਹਦੇ ਕਰਕੇ ਸਾਡਾ ਜੀਵਨ ਹੈ। ਵਾਯੂ ਵੀ ਕਹਿ ਦਿੰਦੇ, ਹਵਾ ਵੀ ਕਹਿ ਦਿੰਦੇ, ਪ੍ਰਾਣ ਵੀ ਕਹਿ ਦਿੰਦੇ। ਤੇ ਇਹੀ ਹਵਾ ਜਦੋਂ ਮਿਲਦੀ ਹੈ, ਦੋ ਗੈਸਾਂ ਮਿਲਦੀਆਂ ਨੇ, ਫਿਰ ਅੱਗੇ ਪਾਣੀ ਬਣ ਜਾਂਦਾ H2O, ਹਾਈਡਰੋਜਨ ਅਤੇ ਆਕਸੀਜਨ ਮਿਲਦੀ ਹੈ। ਅਤੇ ਉਹ ਪਾਣੀ ਦੇ ਵਿੱਚ ਵੀ ਪ੍ਰਾਣ ਹੈ। ਪਹਿਲਾ ਪਾਣੀ ਜੀਓ ਹੈ, ਸਾਇੰਸ ਨੇ ਅੱਜ ਇਹ ਗੱਲ ਆਖੀ ਹੈ। ਸਾਇੰਸ ਨੇ ਬਾਅਦ ਵਿੱਚ ਦੱਸਿਆ ਵੀ ਪਾਣੀ ਗੈਸਾਂ ਦਾ ਸਮੂਹ ਹੈ। ਸਤਿਗੁਰੂ ਸਦੀਆਂ ਪਹਿਲਾਂ ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਕਹਿੰਦੇ ਭਾਈ ਗੈਸਾਂ ਤੋਂ ਹੀ ਪਾਣੀ ਬਣਿਆ। ਇਹ ਹੁਣ ਸਮਝ ਆਈ ਹੈ ਵੀ ਪਾਣੀ ਵੀ ਅਸਰ ਕਬੂਲਦਾ ਹੈ। ਅਸੀਂ ਕਿੱਦਾਂ ਦਾ ਪਾਣੀ ਦੇ ਲਾਗੇ ਸੋਚਦੇ ਹਾਂ, ਕਿਹੋ ਜਿਹੀ ਉੱਥੇ ਵਿਚਾਰ ਕਰਦੇ। ਕਹਿੰਦੇ ਪਾਣੀ 'ਤੇ ਅਸਰ ਹੁੰਦਾ ਸਾਡੀਆਂ ਵਿਚਾਰਾਂ ਦਾ, ਸਾਡੇ ਖਿਆਲਾਂ ਦਾ। ਜੇ ਸਤਿਗੁਰੂ ਸਦੀਆਂ ਪਹਿਲਾਂ ਦੱਸ ਰਹੇ ਸਾਨੂੰ ਗੁਰੂ 'ਤੇ ਵਿਸ਼ਵਾਸ ਨਹੀਂ, ਸਾਨੂੰ ਸਾਇੰਸ 'ਤੇ ਭਰੋਸਾ ਹੈ। ਪਾਤਸ਼ਾਹ ਕਹਿੰਦੇ ਪਹਿਲਾ ਪਾਣੀ ਜੀਓ ਹੈ, ਭਾਈ ਪਾਣੀ ਵੀ ਜੀਵਨ ਹੈ। ਜੇ ਅਸੀਂ ਅਸਰ ਕਬੂਲਦੇ ਹਾਂ, ਸੱਚ ਕਰਕੇ ਜਾਣਿਓ, ਅਸੀਂ ਇਸ ਕਰਕੇ ਹੀ ਅਸਰ ਕਬੂਲਦੇ ਕਿਉਂਕਿ ਸਾਡੇ ਅੰਦਰ ਵੀ ਪਾਣੀ ਹੈ। 70% ਸਾਡੀ ਬਾਡੀ ਵਿੱਚ ਵੀ ਪਾਣੀ ਭਰਿਆ ਪਿਆ। ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਇਹ ਸਾਡੇ ਸਰੀਰ ਦੀ ਜਿਹੜੀ ਸਾਇੰਸ ਹੈ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਦੋਂ ਇਸ ਗੱਲ ਨੂੰ ਤੁਸੀਂ ਦੇਖੋਗੇ ਨਾ ਵੀ ਸੰਸਾਰ ਦੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ ਹੈ, ਅਸਲ ਦੇ ਵਿੱਚ ਸਾਡੇ ਅੰਦਰ ਵੀ ਉਹ ਬੈਡ ਬੈਕਟੀਰੀਆ ਵੀ ਹੈ, ਗੁੱਡ ਬੈਕਟੀਰੀਆ ਵੀ ਹੈ, ਟਿਸ਼ੂ ਨੇ, ਸੈਲਸ ਨੇ, ਉਹ ਸਾਰਾ ਅਸਲ ਸਾਡੇ ਸਰੀਰ ਦਾ ਜਿਹੜਾ ਵਿਧੀ ਵਿਧਾਨ ਬਣਾਇਆ ਉਹ ਬਾਹਰਲੇ ਬ੍ਰਹਿਮੰਡ ਦੇ ਨਾਲ ਮੈਚ ਕਰਦਾ। ਇਸੇ ਕਰਕੇ ਅਸੀਂ ਬਿਮਾਰ ਹੁੰਦੇ ਹਾਂ, ਕਦੇ ਅਸੀਂ ਤੰਦਰੁਸਤ ਹੁੰਦੇ ਹਾਂ। ਅਸਰ ਹੁੰਦਾ ਸਾਡੀ ਬੋਡੀ 'ਤੇ। ਜਿੱਥੇ ਬੈਡ ਬੈਕਟੀਰੀਆ ਵੱਧ ਜਾਂਦਾ ਉੱਥੇ ਬਿਮਾਰੀ ਆ ਜਾਂਦੀ, ਕੋਈ ਨਾ ਕੋਈ ਬਿਮਾਰੀ ਜਨਮ ਲੈ ਲੈਂਦੀ। ਸੋ ਸਾਨੂੰ ਗੁਰਮਤ ਨੂੰ ਸਮਝਣਾ ਪੈਣਾ ਹੈ। ਗੁਰਮਤ ਦੇ ਵਿੱਚ ਬੜੀ ਵੱਡੀ ਸਾਇੰਸ ਹੈ। ਹਾਂਜੀ, ਅਸੀਂ ਕਰਮ ਕਰਨਾ ਤੱਕ ਹੀ ਰਹਿ ਗਏ, ਪੜ੍ਹਨ ਪੜ੍ਹਾਉਣ ਤੱਕ ਹੀ ਰਹਿ ਗਏ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪਰ ਪੜ੍ਹ ਕੇ ਬੁੱਝਿਆ ਨਹੀਂ। ਪਾਤਸ਼ਾਹ ਕਹਿੰਦੇ ਸੁਣਿਆ ਇਹਨੂੰ ਸੁਣਨਾ ਸੀਗਾ ਅਲੱਗ ਹੈ ਸਹਿਜ ਧਿਆਨ। ਕਹਿੰਦੇ ਫਿਰ ਤੇਰਾ ਧਿਆਨ ਲੱਗ ਜਾਣਾ ਸੀ, ਤੇਰਾ ਕੁਦਰਤ ਦੇ ਨਾਲ ਸੰਬੰਧ ਬਣ ਜਾਣਾ ਸੀ। ਧਿਆਨ ਕੀ ਹੁੰਦਾ ਹੈ? ਸੰਬੰਧ ਬਣ ਜਾਣਾ, ਸੱਚ ਦੇ ਵਿੱਚ ਪਰੋਏ ਜਾਣਾ, ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਆ ਜਾਣਾ। ਹੁਣ ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਭਾਈ ਅੰਮ੍ਰਿਤ ਵਰਸ ਰਿਹਾ ਪਰ ਸੁਣਦਾ ਕਿਉਂ ਨਹੀਂ? ਕਿਉਂਕਿ ਤੇਰਾ ਧਿਆਨ ਹੀ ਹੈ ਨਹੀਂ, ਧਿਆਨ ਤੋਂ ਬਿਨਾਂ ਗੱਲ ਨਹੀਂ ਬਣਨੀ। ਚਿਮ ਚਿਮ, ਹਾਂਜੀ, ਅੰਮ੍ਰਿਤ ਜਿਹੜਾ ਵਰਸ ਰਿਹਾ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਪਰ ਪੀਣਾ ਕਿੱਦਾਂ? ਕਹਿੰਦੇ ਮਨ ਪੀਵੈ ਸੁਣ ਸ਼ਬਦ ਵਿਚਾਰ। ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੇ ਨਾਲ ਜੁੜਾਂਗੇ, ਤੇ ਸਾਡਾ ਸੰਬੰਧ ਅੰਮ੍ਰਿਤ ਦੇ ਨਾਲ ਜੁੜਨਾ ਹੈ। ਕਿਉਂਕਿ ਸਾਡੇ ਜਿਹੜੇ ਆਪਣੇ ਖਿਆਲ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਉਹ ਖਿਆਲ ਕਿੱਦਾਂ ਸਾਡੇ ਅੰਦਰ ਬਣੇ ਨੇ? ਉਹਦੇ ਉੱਤੇ ਇੱਕ 10 ਦਾ ਆਰਟੀਕਲ ਆਇਆ ਸੀ, ਮਾਂ ਦੀ ਭੂਮਿਕਾ ਬੱਚੇ ਦੇ ਜਨਮ ਤੋਂ ਪਹਿਲਾਂ। ਗੁਰਮਤਿ ਕੀ ਕਹਿ ਰਹੀ ਹੈ? ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੀ ਕੀ ਰਿਸਪੋਂਸੀਬਿਲਟੀ ਸੀ, ਮਾਂ ਦੀ ਕੀ ਜ਼ਿੰਮੇਵਾਰੀ ਸੀ, ਪੇਰੈਂਟਿੰਗ ਦੇ ਕਿਹੜੇ ਫਰਜ਼ ਸੀਗੇ ਜਿਹੜੇ ਮਾਂ ਨੇ ਨਹੀਂ ਨਿਭਾਏ, ਤੇ ਬੱਚੇ ਦੇ ਜਨਮ ਤੋਂ ਬਾਅਦ ਉਹਦਾ ਜੀਵਨ ਕਿੱਦਾਂ ਦਾ ਹੋ ਗਿਆ? ਕਿਉਂ? ਕਿਉਂਕਿ ਮਾਂ ਦੇ ਗਰਭ ਦੇ ਵਿੱਚ ਮਹਾਰਾਜ ਬਾਣੀ 'ਚ ਇਹ ਗੱਲ ਕਹਿੰਦੇ ਆ, ਮਾਂ ਤੇ ਗਰਭ ਮਹਿ ਆਪਣ ਸਿਮਰਨ ਦੇਹ ਤਹਿ ਤੁਮ ਰੱਖਣ ਹਾਰੇ। ਉੱਥੇ ਸਾਨੂੰ ਇਹ ਦੋ ਚੀਜ਼ਾਂ ਆਪਣੇ ਆਪ ਮਿਲਦੀਆਂ ਸੀ, ਉੱਥੇ ਬੱਚੇ ਨੂੰ ਐਫਰਟ ਕਰਨ ਦੀ ਲੋੜ ਨਹੀਂ ਸੀ। ਜਿੱਦਾਂ ਬਾਹਰ ਆ ਕੇ ਸਾਨੂੰ ਖਾਣ ਲਈ ਨਾ ਮੂੰਹ ਹਿਲਾਉਣਾ ਪੈਂਦਾ, ਭੋਜਨ ਲਈ ਭੱਜਣਾ ਦੌੜਨਾ ਪੈਂਦਾ, ਇਸੇ ਤਰ੍ਹਾਂ ਗਿਆਨ ਲੈਣ ਲਈ ਸਾਨੂੰ ਯਤਨ ਕਰਨਾ ਪੈਂਦਾ। ਕਹਿੰਦੇ ਮਾਂ ਦੇ ਗਰਭ ਵਿੱਚ ਯਤਨ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉੱਥੇ ਨਾਭੀ ਦੇ ਰਾਹੀਂ ਭੋਜਨ ਵੀ ਸਿੱਧਾ ਜਾ ਰਿਹਾ ਸੀ ਅਤੇ ਭਜਨ ਵੀ ਸਿੱਧਾ ਜਾ ਰਿਹਾ ਸੀ। ਭਜਨ ਹੁੰਦਾ ਵੀ ਮਾਂ ਜੋ ਸੁਣਦੀ ਸੀ, ਮਾਂ ਜੋ ਸੋਚਦੀ ਸੀ, ਮਾਂ ਜੋ ਅਨੁਭਵ ਕਰਦੀ ਸੀ, ਉਹ ਗਰਭ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਉਹਦੇ ਉੱਤੇ ਉਹਦਾ ਅਸਰ ਹੋ ਰਿਹਾ ਸੀ। ਮਾਂ ਦੇ ਖਾਣ ਦਾ ਅਸਰ ਵੀ ਹੁੰਦਾ ਹੈ, ਮਾਂ ਦੇ ਖਾਣ ਦਾ ਅਸਰ ਹੁੰਦਾ ਹੈ ਨਾ, ਉਹਦੇ ਨਾਲ ਹੀ ਤੇ ਜਿਹੜੀ ਬੱਚੇ ਦੀ ਗਰੋਥ ਹੁੰਦੀ ਹੈ, ਤੇ ਮਾਂ ਦੇ ਸੁਣਨ ਦਾ ਵੀ ਅਸਰ ਹੁੰਦਾ ਹੈ, ਮਾਂ ਦੇ ਬੋਲਣ ਦਾ ਵੀ ਅਸਰ। ਇਸੇ ਕਰਕੇ ਸਿਆਣੀਆਂ ਮਾਵਾਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ, ਉਹਨਾਂ ਅਵਸਥਾਵਾਂ ਦੇ ਵਿੱਚ ਉਹ ਚੰਗੀਆਂ ਕਿਤਾਬਾਂ ਪੜ੍ਹਦੀਆਂ ਹੈ, ਉਹ ਚੰਗੀ ਨੌਲੇਜ ਲੈਂਦੀਆਂ ਨੇ, ਅਤੇ ਸੱਚ ਕਰਕੇ ਜਾਣਿਓ ਉਹਨਾਂ ਦੇ ਬੱਚੇ ਬਹੁਤ ਹੁਸ਼ਿਆਰ ਨੌਲੇਜ ਵਾਲੇ ਪੈਦਾ ਹੁੰਦੇ ਆ। ਇਹ ਬੜਾ ਵੱਡਾ ਇਫੈਕਟ ਹੈ, ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ। ਉਸ ਆਰਟੀਕਲ ਦੇ ਵਿੱਚ ਦਾਸ ਨੇ ਯਤਨ ਕੀਤਾ ਵੀ ਗੁਰਮਤਿ ਦੇ ਦਾਇਰੇ ਅਨੁਸਾਰ ਕਿਸ ਤਰ੍ਹਾਂ ਮਾਂ ਆਪਣੇ ਫਰਜ਼, ਇੱਕ ਪਿਤਾ ਆਪਣੇ ਫਰਜ਼ ਕਿੱਦਾਂ ਪਹਿਚਾਨੇ, ਕਿਉਂਕਿ ਪੇਰੈਂਟਿੰਗ ਦਾ ਜਿਹੜਾ ਲੈਸਨ ਲੈਣਾ ਬਹੁਤ ਜ਼ਰੂਰੀ ਹੈ। ਮਾਤਾ ਪਿਤਾ ਬਣਨਾ ਬੜਾ ਸੌਖਾ ਹੈ, ਪਰ ਰਿਸਪੋਂਸੀਬਲ ਪੇਰੈਂਟਸ ਬਣਨਾ, ਜ਼ਿੰਮੇਵਾਰ ਮਾਪੇ ਬਣਨਾ ਬਹੁਤ ਔਖਾ ਹੈ। ਸੋ ਇਸ ਕਰਕੇ ਉੱਥੇ ਸਾਨੂੰ ਭੋਜਨ ਵੀ ਮਿਲਦਾ ਹੈ, ਉੱਥੇ ਸਾਨੂੰ ਭਜਨ ਵੀ ਮਿਲਦਾ ਹੈ, ਪਰ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਬੱਚਾ ਜਦੋਂ ਰੋਂਦਾ ਹੈ ਕਾਹਦੇ ਵਾਸਤੇ ਰੋਂਦਾ? ਇਹਦੇ ਬਾਰੇ ਵੀ ਉਹਦੇ ਵਿੱਚ ਲਿਖਿਆ ਵੀ ਸਾਡੇ ਅੰਦਰ ਉਹ ਕਿਹੜੀਆਂ ਕਮੀਆਂ ਪੈਦਾ ਹੋਣ ਲੱਗ ਜਾਂਦੀਆਂ ਨੇ। ਬੱਚਾ ਭੁੱਖ ਵਾਸਤੇ ਵੀ ਰੋਂਦਾ ਅਤੇ ਬੱਚਾ ਡਰ ਕਰਕੇ ਵੀ ਰੋਂਦਾ। ਬਾਈ ਬਰਥ ਸਾਡੇ ਅੰਦਰ ਡਿੱਗਣ ਦਾ ਡਰ ਹੁੰਦਾ ਹੈ, ਸਾਡੇ ਅੰਦਰ ਭੁੱਖ ਜਿਹੜੀ ਉਹ ਜਨਮ ਲੈਂਦੀ ਹੈ, ਅਤੇ ਜਦੋਂ ਮਾਂ ਦੇ ਕੋਲੋਂ ਉਹਨੂੰ ਖੁਰਾਕ ਮਿਲ ਜਾਵੇ ਬੱਚਾ ਸ਼ਾਂਤ ਹੋ ਜਾਂਦਾ। ਸੋ ਇਸ ਕਰਕੇ ਸਤਿਗੁਰੂ ਜੀ ਸਾਨੂੰ ਇਹ ਸਾਰਾ ਕੁਝ ਦੱਸ ਰਹੇ ਆ ਵੀ ਸਾਡਾ ਜੀਵਨ ਕੈਸਾ ਹੋਵੇ, ਅਸੀਂ ਕਿਵੇਂ ਆਪਣਾ ਸੰਬੰਧ ਅੰਮ੍ਰਿਤ ਦੇ ਨਾਲ ਜੋੜਨਾ ਹੈ। ਬਲਕਿ ਉਹ ਸਾਡੇ ਅੰਦਰ ਭੈੜੇ ਖਿਆਲ ਪੈਦਾ ਹੋ ਗਏ, ਸਾਨੂੰ ਆਤਮਕ ਤੌਰ 'ਤੇ ਡੇਗਣ ਵਾਲੇ ਸਾਡੇ ਅੰਦਰ ਖਿਆਲ ਪੈਦਾ ਹੋ ਗਏ, ਸਾਡੇ ਅੰਦਰ ਮਿੱਥਾਂ ਨੇ ਜਨਮ ਲੈ ਲਿਆ, ਸਾਡੇ ਅੰਦਰ ਐਸੀਆਂ ਪਰੰਪਰਾਵਾਂ ਨੇ ਜਨਮ ਲੈ ਲਿਆ ਜੋ ਮਾਤਾ ਪਿਤਾ ਤੋਂ, ਜੋ ਪਰਿਵਾਰਾਂ ਤੋਂ, ਜੋ ਸੰਯੋਗ ਕਰਕੇ ਸਾਨੂੰ ਆਲੇ ਦੁਆਲੇ ਤੋਂ ਮਿਲੀਆਂ, ਉਹ ਸਾਡੇ ਲਾਈਕਸ ਬਣ ਗਏ, ਸਾਡੇ ਡਿਸਲਾਈਕਸ ਬਣ ਗਏ। ਉਹਨਾਂ ਖਿਆਲਾਂ ਦੇ ਵਿੱਚ ਸਾਡਾ ਜੀਵਨ ਇੰਨਾ ਗਲਤਾਨ ਹੋ ਗਿਆ ਵੀ ਸਾਨੂੰ ਅੰਮ੍ਰਿਤ ਦੀ ਸੋਝ ਹੀ ਨਹੀਂ ਰਹੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਲਿਵ ਟੁੱਟ ਗਈ ਸੱਚ ਦੇ ਨਾਲ, ਉਹ ਕਹਿੰਦੇ ਲਿਵ ਟੁੱਟ ਗਈ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਗਈ, ਦੌੜ ਭੱਜ ਸ਼ੁਰੂ ਹੋ ਗਈ, ਅਤੇ ਸਾਰਾ ਜੀਵਨ ਬੰਦਾ ਦੌੜਦਾ ਹੀ ਰਹਿੰਦਾ, ਅਤੇ ਦੌੜਦਿਆਂ ਦੌੜਦਿਆਂ ਇੱਕ ਦਿਨ ਡਿੱਗ ਪੈਂਦਾ, ਇੱਕ ਦਿਨ ਖਤਮ ਹੋ ਜਾਂਦਾ। ਹੁਣ ਕੇਵਲ ਆਹ ਤਾਂ ਜ਼ਿੰਦਗੀ ਨਹੀਂ ਨਾ, ਕਿ ਸਤਿਗੁਰੂ ਜੀ ਨੇ ਇਸੇ ਕੰਮ ਵਾਸਤੇ ਸਾਨੂੰ ਭੇਜਿਆ। ਹੁਣ ਸਤਿਗੁਰੂ ਬਾਣੀ ਵਿੱਚ ਜਿਹੜੇ ਕਹਿੰਦੇ ਨਾ ਗੁਰਦੁਆਰੇ ਆਉਣ ਦਾ ਕੀ ਫਾਇਦਾ, ਗੁਰਦੁਆਰੇ ਜਾ ਕੇ ਕੀ ਮਿਲਣਾ ਹੈ, ਪਿਆਰਿਓ ਗੁਰਦੁਆਰੇ ਉਹ ਮਿਲਣਾ ਹੈ ਜੋ ਤੈਨੂੰ ਸੰਸਾਰ ਦੇ ਕਿਸੇ ਸਕੂਲ, ਕਾਲਜ, ਕਿਸੇ ਯੂਨੀਵਰਸਿਟੀ ਵਿੱਚੋਂ ਨਹੀਂ ਮਿਲਣਾ। ਜੇ ਪੜ੍ਹ ਲਿਖ ਕੇ, ਜੇ ਉੱਚੇ ਅਹੁਦਿਆਂ 'ਤੇ ਜਾ ਕੇ ਖੁਸ਼ੀ ਮਿਲਣੀ ਹੁੰਦੀ, ਅੱਜ ਵੱਡੇ ਵੱਡੇ ਪੜ੍ਹੇ ਲਿਖੇ ਲੋਕ ਹੀ ਨੇ ਜਿਹੜੇ ਵੱਡੇ ਵੱਡੇ ਬੰਬ, ਵੱਡੇ ਵੱਡੇ ਵਿਸਫੋਟ ਪਦਾਰਥ ਬਣਾ ਕੇ ਇੱਕ ਦੂਜੇ 'ਤੇ ਹਮਲੇ ਕਰ ਰਹੇ ਆ, ਕਿਹੜਾ ਸੁੱਖ ਮਿਲਿਆ? ਅਸਲ ਪੜ੍ਹਾਈ ਹੈ ਗੁਰਮਤਿ ਦੀ ਪੜ੍ਹਾਈ, ਅਸਲ ਪੜ੍ਹਾਈ ਹੈ ਨਾਮ ਦੀ ਪੜ੍ਹਾਈ, ਅਸਲ ਪੜ੍ਹਾਈ ਹੈ ਪਰਮੇਸ਼ਰ ਦੇ ਅੰਮ੍ਰਿਤ ਦੀ ਪੜ੍ਹਾਈ। ਜਦ ਤੱਕ ਬੰਦਾ ਇਹ ਨਹੀਂ ਨਾ ਕਰੇਗਾ, ਸੱਚ ਕਰਕੇ ਜਾਣਿਓ ਆਪ ਵੀ ਮੌਤ ਦੇ ਵਿੱਚ ਹੈ ਅਤੇ ਦੂਜਿਆਂ ਨੂੰ ਮੌਤ ਹੀ ਦੇਵੇਗਾ। ਜੋ ਤੇਰੇ ਅੰਦਰ ਹੈ ਜੋ ਜੀ ਹੋਏ ਸੋ ਉਗਵੈ। ਜੇ ਜ਼ਹਿਰ ਤੇਰੇ ਅੰਦਰ ਭਰੀ ਪਈ ਹੈ ਤੇ ਦੂਜਿਆਂ ਨੂੰ ਜ਼ਹਿਰ ਹੀ ਪਿਲਾਵਾਂਗੇ ਨਾ। ਜੇ ਤੇਰੇ ਅੰਦਰ ਗੁੱਸਾ ਭਰਿਆ ਪਿਆ ਤੇ ਦੂਸਰਿਆਂ ਨੂੰ ਕੀ ਵੰਡੇਗਾ? ਗੁੱਸਾ ਹੀ ਵੰਡੇਗਾ। ਜੇ ਅੰਦਰ ਜ਼ਹਿਰ ਹੈ ਤੇ ਜ਼ਹਿਰ ਹੀ ਵੰਡੇਗਾ। ਜੇ ਅੰਦਰ ਈਰਖਾ ਤੇ ਈਰਖਾ ਹੀ ਵੰਡੇਗਾ। ਬਸ ਆਹੀ ਮੌਤ ਹੈ, ਇਹੀ ਅਸਲ ਦੇ ਵਿੱਚ ਹੈ। ਜ਼ਮੀਰ ਤਾਂ ਅੰਦਰੋਂ ਮਰ ਜਾਣਾ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਹੁਣ ਇਹਦੇ ਵਿੱਚੋਂ ਗੁਰੂ ਨੇ ਸਾਨੂੰ ਆਜ਼ਾਦ ਕਰਵਾਉਣਾ। ਮਨ ਜੀਤੈ ਜਗ ਜੀਤ, ਇਹਦੇ ਵਿੱਚ ਗੁਰੂ ਨੇ ਸਾਨੂੰ ਸ਼ਬਦ ਦੇਣਾ ਤੇ ਫਿਰ ਸਾਨੂੰ ਅੰਮ੍ਰਿਤ ਦੀ ਸੋਝੀ ਆਉਣੀ ਹੈ। ਇਸੇ ਕਰਕੇ ਮੇਰੇ ਸਾਹਿਬ ਕਹਿੰਦੇ ਵੱਡੇ ਵੱਡੇ ਦੇਵਤੇ ਉਹ ਵੀ ਆਪਸ ਵਿੱਚ ਲੜਦੇ ਰਹੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਪਰ ਅੰਮ੍ਰਿਤ ਕਿਹਨੂੰ ਲੱਭਾ? ਕਿਸੇ ਨੂੰ ਲੱਭਾ। ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਤਸ਼ਾਹ ਕਹਿੰਦੇ ਉਹ ਅੰਮ੍ਰਿਤ ਗੁਰੂ ਦੇ ਕੋਲੋਂ ਮਿਲਣਾ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ ਕਹਿੰਦੇ ਅੰਮ੍ਰਿਤ ਜਿੰਨਾ ਚਖਾਏ ਉਹਨਾਂ ਰਸ ਆਇਆ ਸਹਿਜ ਸੁਭਾਏ। ਆਪਾਂ ਰੋਜ਼ ਪੜ੍ਹਦੇ ਹਾਂ ਬਈ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਪਾਤਸ਼ਾਹ ਕਹਿੰਦੇ ਜਿਹੜੇ ਨਾਮ ਦਾ ਰਸ ਨਹੀਂ ਮੰਨਦੇ ਉਹ ਭਾਗਾਂ ਤੋਂ ਹੀਣੇ ਨੇ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ। ਹੁਣ ਇਹ ਜਿਹੜਾ ਨਾਮ ਦਾ ਰਸ ਹੈ, ਜਿਹੜਾ ਅੰਮ੍ਰਿਤ ਰਸ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਪਾਤਸ਼ਾਹ ਕਹਿੰਦੇ ਆਉਂਦਾ ਹੈ। ਤੇ ਸਹਿਜ ਸੁਭਾਏ ਤੋਂ ਭਾਵ ਹੈ ਆਤਮਕ ਅਡੋਲਤਾ ਦੇ ਵਿੱਚ ਉਹ ਨਾਮ ਦਾ ਰਸ ਮੰਨਣ ਲੱਗ ਜਾਂਦੇ ਆ। ਅੰਮ੍ਰਿਤ ਹੈ ਕਿੱਥੇ, ਇਹਦੀ ਵਿਆਖਿਆ ਕਰਦਿਆਂ ਬੜਾ ਲੰਬਾ ਸਮਾਂ ਚਾਹੀਦਾ। ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ, ਇੱਕ ਖਜ਼ਾਨਾ ਹੈ, ਮਿਲ ਪੀਬੋ ਭਾਈ। ਤੇ ਸਤਿਗੁਰੂ ਇਹ ਵੀ ਆਖਦੇ ਨੇ ਕਹਿੰਦੇ ਇਸ ਦੇਹੀ ਦੇ ਵਿੱਚ ਅੰਮ੍ਰਿਤ ਭਰਪੂਰ ਹੈ। ਆ ਜਿਹੜਾ ਬ੍ਰਹਿਮੰਡ ਸਾਨੂੰ ਦਿਖਾਈ ਦੇ ਰਿਹਾ ਨਾ, ਇਹਦੇ ਵਿੱਚ ਵੀ ਪਰਮਾਤਮਾ ਦਾ ਜੀਵਨ ਅੰਮ੍ਰਿਤ ਭਰਪੂਰ ਹੈ। ਤੇ ਪਾਤਸ਼ਾਹ ਕਹਿੰਦੇ ਸਾਡੀ ਦੇਹੀ ਦੇ ਵਿੱਚ ਵੀ ਅੰਮ੍ਰਿਤ ਭਰਪੂਰ ਹੈ। ਅੰਮ੍ਰਿਤ ਇੱਕ ਹੀ ਹੈ, ਦੋ ਤਿੰਨ ਚਾਰ ਅੰਮ੍ਰਿਤ ਨਹੀਂ। ਜੇ ਪਰਮਾਤਮਾ ਇੱਕ ਹੈ ਤੇ ਯਾਦ ਰੱਖਿਓ ਉਹਦਾ ਅੰਮ੍ਰਿਤ ਵੀ ਇੱਕ ਹੈ। ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾਹੀਂ। ਤੇ ਪਾਤਸ਼ਾਹ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਜਿਹੜਾ ਮਨਮੁੱਖ ਹੈ ਕਹਿੰਦੇ ਉਹਦਾ ਸਵਾਦ ਨਹੀਂ ਜਾਣਦਾ, ਹੈ ਤੇ ਘਰ ਦੇ ਵਿੱਚ ਭਰਪੂਰ, ਜਿਉਂ ਕਸਤੂਰੀ ਮਿਰਗ ਨਾ ਜਾਂਦੇ ਭਰਮ ਦਾ ਭਰਮ ਭੁਲਾਇਆ। ਕਹਿੰਦੇ ਜਿਸ ਤਰ੍ਹਾਂ ਇੱਕ ਮਿਰਗ ਹੈ ਉਹਨੂੰ ਨਹੀਂ ਪਤਾ ਵੀ ਮੇਰੀ ਨਾਭੀ ਦੇ ਵਿੱਚ ਕਸਤੂਰੀ ਹੈ, ਉਹ ਜਦੋਂ ਮਹਿਕ ਆਉਂਦੀ ਹੈ ਬਾਹਰ ਭੱਜਾ ਫਿਰਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੇ ਅੰਮ੍ਰਿਤ ਤੋਂ ਟੁੱਟੇ ਨੇ, ਜਿਨ੍ਹਾਂ ਨੂੰ ਇਹਦੀ ਸੋਝੀ ਨਹੀਂ, ਉਹ ਸਾਰੀ ਉਮਰ ਬਾਹਰ ਹੀ ਭਟਕਦੇ ਰਹਿੰਦੇ ਆ ਤੇ ਉਹ ਭਟਕਣਾ ਦੇ ਵਿੱਚ ਹੀ ਇੱਕ ਦਿਨ ਜੀਵਨ ਆਪਣਾ ਗਵਾ ਲੈਂਦੇ ਆ। ਪਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਜਿਨ੍ਹਾਂ ਚਖਾਇਓ, ਜਿਨ੍ਹਾਂ ਨੂੰ ਗੁਰੂ ਤਰਸ ਕਰਕੇ ਕਿਰਪਾ ਕਰਕੇ ਰਹਿਮਤ ਕਰਕੇ ਚਖਾ ਦਿੰਦਾ, ਜਿਹੜੇ ਇਸ ਅੰਮ੍ਰਿਤ ਨੂੰ ਚੱਖ ਲੈਂਦੇ ਨੇ ਸਤ ਸੰਗਤ ਵਿੱਚ ਬਹਿ ਕੇ ਨਾਮ ਦੀ ਕਮਾਈ ਕਰਕੇ, ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਰਸ ਆ ਜਾਂਦਾ। ਜਿਨ੍ਹਾਂ ਨੂੰ ਰਸ ਆ ਜਾਂਦਾ ਸਹਿਜ ਸੁਭਾਏ, ਉਹ ਪ੍ਰੇਮ ਦੇ ਵਿੱਚ ਆਤਮਕ ਅਡੋਲਤਾ ਦੇ ਵਿੱਚ ਇਸ ਨਾਮ ਦੇ ਰਸ ਨੂੰ, ਅੰਮ੍ਰਿਤ ਰਸ ਨੂੰ ਚੱਖ ਲੈਂਦੇ ਹਨ। ਸੱਚਾ ਵੇ ਪਰਵਾਹੋ ਹੈ ਤਿਸਨੂੰ ਤਿਲ ਨਾ ਤਮਾਏ। ਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਉਹਨਾਂ ਨੂੰ ਫਿਰ ਉਸ ਇੱਕ ਦੀ ਸਮਝ ਆ ਜਾਂਦੀ, ਇੱਕ ਓਵੰਕਾਰ ਕੀ ਹੈ, ਉਹ ਸੱਚ ਹੈ ਤੇ ਵੇ ਪਰਵਾਹ ਹੈ। ਸੱਚਾ ਵੇ ਪਰਵਾਹੋ ਹੈ ਤਿਸਨੂੰ ਤਿਲ ਨਾ ਤਮਾਏ, ਤੇ ਉਹਨੂੰ ਤਿਲ ਮਾਤਰ ਵੀ ਕੋਈ ਤਮਾ ਨਹੀਂ, ਪਰਮਾਤਮਾ ਨੂੰ ਕੋਈ ਲਾਲਚ ਨਹੀਂ, ਪਰਮਾਤਮਾ ਨੂੰ ਕੋਈ ਤਮਾ ਨਹੀਂ। ਕਹਿੰਦੇ ਕਿਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ? ਜਿਹੜੇ ਅੰਮ੍ਰਿਤ ਨੂੰ ਚੱਖ ਲੈਂਦੇ ਨੇ, ਅੰਮ੍ਰਿਤ ਜਿਨ੍ਹਾਂ ਚਖਾਇਓ ਨੂੰ, ਕਹਿੰਦੇ ਭਾਈ ਜਿਨ੍ਹਾਂ ਨੂੰ ਆਤਮਕ ਤੌਰ 'ਤੇ ਇਸ ਨਾਮ ਅੰਮ੍ਰਿਤ ਨੂੰ ਚੱਖਣ ਦੀ ਜਾਂਚ ਆ ਗਈ, ਗੁਰੂ ਦੇ ਕੋਲ ਬਹਿ ਕੇ ਜਿਨ੍ਹਾਂ ਨੂੰ ਇਹ ਵਡਭਾਗਿਆਂ ਨੂੰ ਅੰਮ੍ਰਿਤ ਛਕਣ ਦੀ ਜਾਂਚ ਆ ਗਈ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ, ਫਿਰ ਉਹਨਾਂ ਦੇ ਅੰਦਰੋਂ ਡਿਵੈਲਟੀ ਵੀ ਖਤਮ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਦੁਬਧਾ ਵੀ ਖਤਮ ਹੋ ਜਾਂਦੀ ਹੈ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਉਹਨਾਂ ਦੇ ਅੰਦਰ ਏਕ ਜਾਂ ਏਕਤਾ ਪ੍ਰਗਟ ਹੋ ਜਾਂਦੀ ਹੈ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਉਹਨਾਂ ਦੇ ਅੰਦਰ ਦੁਸ਼ਮਣ ਕੌਣ ਹੈ, ਮਿੱਤਰ ਕੌਣ ਹੈ, ਕਹਿੰਦੇ ਇਹ ਭਰਮ ਵੀ ਮੁੱਕ ਜਾਂਦਾ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਸੋ ਸਤਿਗੁਰੂ ਕਿਰਪਾ ਕਰਨ, ਇਹ ਜਿਹੜੀ ਦਾਤ ਹੈ ਅੰਮ੍ਰਿਤ ਦੇ ਨਾਲ ਕਿਵੇਂ ਪ੍ਰਾਪਤ ਹੁੰਦੀ ਹੈ, ਕਿਵੇਂ ਸਾਡਾ ਜੀਵਨ ਉਸ ਨਾਮ ਦੇ ਨਾਲ ਜੁੜ ਕੇ ਸੱਚ ਘਰ ਦੇ ਵਿੱਚ ਥਿਰ ਘਰ ਬੈਸੋ। ਆ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਹਨ, ਪਰ ਥਿਰ ਘਰ ਦੇ ਵਿੱਚ ਕਿਵੇਂ ਟਿਕਣਾ, ਇਹ ਅੰਮ੍ਰਿਤ ਦੇ ਨਾਲ ਇਹ ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਦਾ ਮਨ ਟਿਕਦਾ ਹੈ। ਥਿਰ ਘਰ ਵੈਸੋ, ਥਿਰ ਕਹਿੰਦੇ ਨੇ ਪਰਮਾਨੈਂਟ, ਜਿਹੜਾ ਕਦੀ ਉੱਜੜਨਾ ਨਹੀਂ, ਬਾਕੀ ਤਾਂ ਸਾਰਾ ਕੁਝ ਜੋ ਉਪਜਿਓ ਸੋ ਬਿਨਸ ਹੈ। ਥਿਰ ਘਰ, ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਭਾਈ ਹਰਜੀਤ ਸਿੰਘ ਜੀ ਗੁਰਦੁਆਰ ਸਾਹਿਬ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸ਼ਬਦ ਕੀਰਤਨ ਰਾਹੀਂ ਜੋੜਨਗੇ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ। ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਉਪਰੰਤ ਭਾਈ ਸਾਹਿਬ ਜੀ ਢਾਡੀ ਜਥਾ ਆਪ ਜੀ ਨੂੰ ਢਾਡੀ ਹਵਰਾ ਰਾਹੀਂ ਜੋੜਨਗੇ। ਉਪਰੰਤ ਅੱਜ ਸਾਰੀ ਰਾਤ ਲਗਭਗ ਯੂਥ ਬੱਚਿਆਂ ਵੱਲੋਂ ਸਵੇਰੇ 3 ਵਜੇ ਤੱਕ ਕੀਰਤਨ ਦਰਬਾਰ ਸਜਣਗੇ। ਆਜਰੀਆਂ ਭਰਨੀਆਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਪਾਸੋਂ ਜਥੇ ਬਹੁਤ ਬਹੁਤ ਧੰਨਵਾਦ। ਹਮ ਢਾਡੀ ਵਾਲਿਆਂ ਨੇ ਇਤਿਹਾਸ ਰਾਹੀਂ ਜੋੜਨਗੇ। ਭਾਈ ਪੂਰਨ ਸਿੰਘ ਜੀ ਅਰਸ਼ੀ, ਉਹਨਾਂ ਢਾਡੀ ਜਥਾ ਨੂੰ ਪਾਸੋਂ ਪਿਆਰ ਸਰਨ ਕਰੋ ਜੀ। ਉਪਰੰਤ ਸਾਰੀ ਰਾਤ ਲੱਗ ਅੰਮ੍ਰਿਤ ਵੇਲੇ ਤੱਕ ਕੀਰਤਨ ਦਰਬਾਰ ਕੀਰਤਨ ਸਬਾਈ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਅਤੇ ਕੱਲ੍ਹ ਦੇ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਵਿੱਚ ਹੋਏ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ। ਕਿਸੇ ਆਖਿਆ ਕੌਮ ਦੀ ਜ਼ਿੰਦਗੀ ਨੂੰ ਕਾਇਮ ਰੱਖਦੀ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮ ਵਿੱਚ ਜਾਨ ਪਾਉਂਦੇ ਉੱਚੇ ਖੱਤੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਕੌਮ ਦੀ ਉੱਨਤੀ ਲਈ ਤਪ ਦੱਸੇ ਕਿਸੇ ਦੱਸੇ ਨੇ ਧਿਆਨ ਧਿਆਨੀਆਂ ਦੇ। ਬੇਸ਼ੱਕ ਸਾਰੀਆਂ ਗੱਲਾਂ ਇਹ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਪਰ ਤੱਤ ਕੱਢ ਸਿਆਣਿਆਂ ਆਖਿਆ ਇਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸ਼ਹੀਦੋਂ ਕੀ ਚਿਤਾਓਂ ਪੇ ਲੱਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਣੇ ਵਾਲੋਂ ਕਾ ਜੇ ਬਾਕੀ ਨਿਸ਼ਾਂ ਹੋਊਗਾ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ, ਹਾਜ਼ਰੀ ਦਰ ਪ੍ਰਵਾਨ ਹੋਵੇ, ਫਤਿਹ ਦਾ ਉੱਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਝੁਕਾਓ ਸੀਸ,

ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸੰਗਤੀ ਰੂਪ ਵਿੱਚ ਜੁੜ ਕੇ ਬੈਠੇ ਜੀ। ਅਸਲ ਵਿੱਚ ਦੁਨੀਆ ਸਦੀਵੀ ਭੁੱਖੀ ਹੈ। ਦੁਨੀਆ 'ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਭੁੱਖ ਤੋਂ ਰਹਿਤ ਹਾਂ। ਕਿਸੇ ਨੂੰ ਰੂਪ ਦੀ ਭੁੱਖ ਹੈ, ਕਿਸੇ ਨੂੰ ਮਾਇਆ ਦੀ ਭੁੱਖ ਹੈ, ਕਿਸੇ ਨੂੰ ਸ਼ੋਹਰਤ ਦੀ ਭੁੱਖ ਹੈ, ਕਿਸੇ ਨੂੰ ਮਹਿਲ ਮਾੜੀਆਂ ਦੀ ਭੁੱਖ ਹੈ, ਕਿਸੇ ਨੂੰ ਇਸਤਰੀ ਦੀ ਭੁੱਖ ਹੈ, ਕਿਸੇ ਨੂੰ ਪੁੱਤਰ ਦੀ ਭੁੱਖ ਹੈ। ਭੁੱਖ ਤੋਂ ਰਹਿਤ ਕੌਣ ਹੈ? ਉਹ ਤਾਂ ਕੇਵਲ ਮੇਰਾ ਸਤਿਗੁਰੂ ਵਾਹਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਹੈ ਭੁੱਖ ਤੋਂ ਰਹਿਤ। ਆਪਾਂ ਸਾਰੇ ਹੀ ਕਿਸੇ ਨਾ ਕਿਸੇ ਗੱਲੋਂ ਭੁੱਖੇ ਹੀ ਹਾਂ। ਅਰਦਾਸ ਕਰੀਏ ਕਿ ਗੁਰਮਤਿ ਅਨੁਸਾਰ ਗੁਰਦੇਵ ਪਾਤਸ਼ਾਹ ਆਪ ਜੀ ਦੀਆਂ ਭਾਵਨਾਵਾਂ ਨੂੰ ਫਲ ਲਾਉਣ। ਆਪ ਜੀ ਦਾ ਇੱਥੇ ਆਇਆ ਸਫਲ ਹੋਵੇ, ਤੁਹਾਡਾ ਬੈਠਿਆ ਸਫਲ ਹੋਵੇ, ਸੁਣਿਆ ਸਫਲ ਹੋਵੇ, ਇਸ ਦੇ ਨਾਲ ਨਾਲ ਸਾਡਾ ਸੁਣਾਇਆ ਸਫਲ ਹੋਵੇ। ਮੇਰੇ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੇ ਭੈ ਵਿੱਚ ਰਹਿ ਕੇ ਸੁਣਿਆ, ਜਿਨ੍ਹਾਂ ਨੇ ਗੁਰੂ ਦੇ ਭੈ ਵਿੱਚ ਰਹਿ ਕੇ ਸੁਣਾਇਆ, ਪਾਤਸ਼ਾਹ ਕਹਿੰਦੇ ਨੇ ਕਿ ਦੋਨਾਂ ਦਾ ਪ੍ਰਵਾਨ ਚੜ ਜਾਂਦਾ ਹੈ। ਸਾਹਿਬ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆਪਾਂ ਇੱਥੋਂ ਦਾਤਾਂ ਮੰਗਣ ਵਾਸਤੇ ਆਉਂਦੇ ਹਾਂ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮਹਿਲ ਬਾੜੀਆਂ ਵਾਸਤੇ, ਕੋਈ ਮਾਇਆ ਵਾਸਤੇ, ਕੋਈ ਪਰਿਵਾਰਕ ਦੀਆਂ ਤੰਦਰੁਸਤੀਆਂ ਵਾਸਤੇ। ਆਪਾਂ ਸਾਰੇ ਇਸ ਦਰ ਦੇ ਅਸਲ 'ਚ ਭਿਖਾਰੀ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿੱਜ ਪਤ ਹੈ ਦਾਤਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵੀ ਅਗਣਤ ਪਰੇ ਭੰਡਾਰ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਗੁਰੂ ਦੀ ਬਖਸ਼ਿਸ਼ 'ਚ ਹੋਵੇ, ਰਹਿਮਤ ਹੋਵੇ, ਇੱਕ ਮਨ ਚਿਤ ਹੋ ਕੇ ਆਪਾਂ ਗੁਰੂ ਦਰਬਾਰ ਵਿੱਚ ਜਦੋਂ ਹਾਜ਼ਰੀਆਂ ਲਵਾਉਂਦੇ ਹਾਂ, ਸਤਿਗੁਰੂ ਸਾਡੀਆਂ ਮਨ ਦੀਆਂ ਆਸਾਂ ਮੁਰਾਦਾਂ ਆਪ ਪੂਰੀਆਂ ਕਰਦੇ ਨੇ। ਉਦੋਂ ਕੋਈ ਕਹਿਣ ਦੀ ਲੋੜ ਨਹੀਂ ਰਹਿੰਦੀ, ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਛ ਆ ਕੇ ਕੀਚੇ ਅਰਦਾਸ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਸਾਰਿਆਂ ਦੀਆਂ ਅੰਦਰਲੀਆਂ ਜਾਣਦਾ, ਲੋੜ ਹੈ ਕੇਵਲ ਤਾਂ ਕੇਵਲ ਭਾਵਨਾ ਦੀ, ਲੋੜ ਹੈ ਨਿਸ਼ਚੇ ਦੀ, ਲੋੜ ਹੈ ਅਸਲ ਵਿੱਚ ਗੁਰੂ ਘਰ ਸ਼ਰਧਾ ਦੀ। ਕਿਉਂਕਿ ਗੁਰਧਾਮ ਜਿੱਥੇ ਸੋਝੀ ਦਾ ਮਕਾਮ ਨੇ, ਇਹ ਗੱਲ ਬਿਲਕੁਲ ਸੱਚ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮਹਿਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿੱਥੇ ਗੁਰਦੁਆਰੇ ਸੋਝੀ ਦਾ ਮਕਾਮ ਨੇ, ਉੱਥੇ ਹਰ ਜਗਿਆਸੂ ਕੁਝ ਨਾ ਕੁਝ ਮਨ ਵਿੱਚ ਭਾਵਨਾਵਾਂ ਲੈ ਕੇ ਆਉਂਦਾ। ਮਨਸ਼ਾ ਧਾਰ ਜੋ ਘਰ 'ਤੇ ਆਵੇ, ਸਿੱਖ ਧਰਮ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ। ਇਹ ਸਾਡੀਆਂ ਮਨ ਦੀਆਂ ਭਾਵਨਾਵਾਂ ਨੇ। ਸਤਿਗੁਰੂ ਮਿਹਰਮਤ ਕਰਨ, ਬਖਸ਼ਿਸ਼ ਕਰਨ, ਤੁਹਾਡੀਆਂ ਭਾਵਨਾਵਾਂ ਨੂੰ ਪਾਤਸ਼ਾਹ ਫਲ ਲਾਉਣ। ਸਾਡੇ ਤੋਂ ਪਹਿਲਾਂ ਆਪ ਜੀ ਨੇ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜਥਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ, ਜਿਹਦੇ ਉੱਤੇ ਬਖਸ਼ਿਸ਼ ਹੋਵੇ ਉਹਨੂੰ ਆਪਣੇ ਘਰ ਦੀ ਇਹ ਸੇਵਾ ਬਖਸ਼ਦਾ ਹੈ। ਬੜੇ ਰਾਗੀ ਜਥੇ ਨੇ ਜੋ ਵਰਲਡ ਵਿੱਚ, ਜਿਨ੍ਹਾਂ ਦੇ ਨਾਮ ਵੀ ਹਨ ਐਸੀ ਕੋਈ ਗੱਲ ਨਹੀਂ, ਪਰ ਉਸ ਗੁਰੂ ਘਰ ਦੀ ਸੇਵਾ ਮਿਲਣੀ ਇੱਕ ਬਹੁਤ ਵੱਡਿਆਂ ਭਾਗਾਂ ਵਾਲੀ ਗੱਲ ਹੁੰਦੀ ਹੈ। ਉਸ ਘਰ ਦੇ ਹਜ਼ੂਰੀ ਰਾਗੀ ਜਥੇ ਨੇ ਆਪ ਜੀ ਨੂੰ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਇਆ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਢਾਡੀ ਜਥਾ ਜੋ ਪਿਛਲੇ ਸੋਮਵਾਰ ਤੋਂ ਲੈ ਕੇ ਲਗਾਤਾਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦਾ ਆ ਰਿਹਾ ਹੈ, ਇੱਕ ਅੱਜ ਸ਼ਾਮ ਦੀ ਹਾਜ਼ਰੀ, ਇੱਕ ਕੱਲ੍ਹ ਦੁਪਹਿਰ ਦੀ ਹਾਜ਼ਰੀ ਹੈ, ਪਰਸੋਂ ਅਸੀਂ ਲਾਗੇ ਹੀ ਐਲ ਸਬਰਾਟਾ ਉੱਥੇ ਹਾਜ਼ਰੀ ਭਰਨ ਵਾਸਤੇ ਪਹੁੰਚਣਾ, ਅਗਲੀ ਵੀਕ ਉੱਥੇ ਬੁੱਕ ਹੈ। ਯਤਨ ਕਰੀਏ ਕਿ ਜਿਹੜਾ ਪ੍ਰਸੰਗ ਪ੍ਰਾਰੰਭ ਕੀਤਾ ਉਸ ਪ੍ਰਸੰਗ ਦਾ ਅੱਜ ਰਿਜ਼ਲਟ ਨਿਕਲ ਸਕੇ। ਕੱਲ੍ਹ ਦੇ ਦੀਵਾਨ ਵਿੱਚ ਜਿੱਥੇ ਆਪਾਂ ਪੁਰਾਤਨ ਸ਼ਹੀਦਾਂ ਦੀ ਗੱਲ ਕਰਦੇ ਹਾਂ, ਉੱਥੇ ਵਰਤਮਾਨ ਸ਼ਹੀਦਾਂ ਦੀ ਗੱਲ ਵੀ ਆਪ ਨਾਲ ਸਾਂਝੀ ਕਰਨ ਦਾ ਅਸੀਂ ਯਤਨ ਕਰਾਂਗੇ। ਖੈਰ, ਸਰਵਣ ਕਰਨਾ

ਗੱਲ ਚੱਲ ਰਹੀ ਸੀ ਇੱਕ ਬੰਨੇ ਹੈ ਮੁਗਲੀਆ ਹਕੂਮਤ ਦਾ ਯਾਦ ਰੱਖਣਾ ਗਵਰਨਰ ਜ਼ਕਰੀਆ ਖਾਨ ਬਹਾਦਰ ਜਿਨ੍ਹੇ ਲਾਹੌਰ ਦੇ ਤਖ਼ਤ ਉੱਤੇ ਇੱਕ ਵਾਰਾ ਨਹੀਂ ਦੋ ਵਰੇ ਨਹੀਂ ਤਿੰਨ ਵਰੇ ਨਹੀਂ ਚਾਰ ਵਰੇ ਨਹੀਂ ਲਗਭਗ 19 ਵਰੇ ਰਾਜ ਕੀਤਾ 19 ਵਰੇ 1726 ਤੋਂ ਲੈ ਕੇ 1745 ਤੱਕ ਜ਼ਕਰੀਆ ਖਾਨ ਬਹਾਦਰ ਨੇ ਲਾਹੌਰ ਦੇ ਤਖ਼ਤ ਉੱਤੇ ਰਾਜ ਕੀਤਾ ਹੈ। ਇਹ ਅਬਦੁਲ ਸਮੁੰਦ ਖਾਂ ਦਲੇਰੇ ਜੰਗ ਦਾ ਵੱਡਾ ਪੁੱਤਰ ਸੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ ਪੇਸ਼ ਕੀਤਾ ਗਿਆ, ਇਹੀ ਜ਼ਕਰੀਆ ਖਾਨ ਬਹਾਦਰ ਸੀ ਜਿਹੜਾ ਸਿੰਘਾਂ ਦਾ ਇੱਕ ਜਲੂਸ ਲੈ ਕੇ ਪਹਿਲਾਂ ਲਾਹੌਰ ਵਿੱਚ ਅਤੇ ਫਿਰ ਦਿੱਲੀ ਵਿੱਚ ਦਾਖਲ ਹੋਇਆ ਸੀ। ਉਸ ਜ਼ਕਰੀਆ ਖਾਨ ਬਹਾਦਰ ਨੇ ਸਿੰਘਾਂ ਵਾਸਤੇ ਕਈ ਤਰ੍ਹਾਂ ਦੇ ਗਸ਼ਤੀ ਪੱਤਰ ਜਾਰੀ ਕੀਤੇ, ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ, ਉਹ ਕਹਿੰਦੇ ਨੇ ਕਈ ਚਰਖੀ ਕਈ ਸੂਲੀ ਚਾੜੇ, ਕਈ ਤੋਪਨ ਕਈ ਛੁਰੇ ਕਟਾਰੇ, ਕਈਆਂ ਸਿਰ ਮੂੰਗਲੀ ਕੁੱਟੇ, ਕਈ ਡੋਬੇ ਕਈ ਘਸੀਟ ਕੇ ਸੁੱਟੇ। ਕਈਆਂ ਨੂੰ ਤੋਪਾਂ ਅੱਗੇ ਉਡਾਇਆ, ਕਈਆਂ ਨੂੰ ਡੂੰਘੇ ਟੋਏ ਪੁੱਟ ਕੇ ਅੱਧਾ ਧਾੜੂ ਤੋਂ ਉਡਾ ਦਿੱਤਾ, ਕਈਆਂ ਨੂੰ ਮੁਗਲੀਆਂ ਦੇ ਨਾਲ ਮਾਰਿਆ ਗਿਆ। ਇੰਤਹਾ ਕੀਤੀ ਗਈ ਇੰਨੇ ਜ਼ੁਲਮ ਦੇ, ਪਰ ਇਹਦੀ ਸਖਤੀ ਇੰਨੀ ਹੋ ਗਈ ਇਉਂ ਵੀ ਆਪਾਂ ਕਹਿ ਸਕਦੇ ਹਾਂ ਇੱਕ ਵਾਰ ਪੱਤਾ ਪੱਤਾ ਸਿੰਘਾਂ ਦੀ ਜਾਨ ਦਾ ਵੈਰੀ ਬਣ ਗਿਆ। ਜਦੋਂ ਇਹ ਸਿੰਘਾਂ ਦਾ ਖਾਤਮਾ ਕਰਕੇ ਅੱਕ ਗਿਆ ਥੱਕ ਗਿਆ ਆਪਣੇ ਵੱਲੋਂ, ਅਤੇ ਸਿੰਘ ਫੇਰ ਵੀ ਹਰਿਮੰਦਰ ਸਾਹਿਬ ਆਣ ਕੇ ਅੰਮ੍ਰਿਤ ਸਰੋਵਰ 'ਚੋਂ ਇਸ਼ਨਾਨ ਕਰਕੇ ਚਲੇ ਜਾਂਦੇ ਨੇ, ਜਦੋਂ ਸਾਰੇ ਬੰਨੇ ਇਹਦੀ ਕੋਈ ਵਾਹ ਨਹੀਂ ਜਾਂਦੀ, ਤਾਂ ਦਿੱਲੀ ਦਰਬਾਰ ਵਿੱਚ ਜਾਂਦਾ। ਦਿੱਲੀ ਦਰਬਾਰ 'ਚ ਜਾ ਕੇ ਕਹਿੰਦਾ ਕਿ ਮੈਂ ਸਿੰਘਾਂ ਨੂੰ ਮਕਾਉਂਦਿਆਂ ਮਕਾਉਂਦਿਆਂ ਅੱਕ ਗਿਆ ਹਾਂ, ਥੱਕ ਗਿਆ ਹਾਂ, ਕੋਈ ਤੁਸੀਂ ਰਾਹ ਦੱਸੋ ਮੈਨੂੰ, ਮੈਂ ਕਰਾਂ ਕੀ? ਇਹ ਸਿੰਘ ਸ਼ਾਂਤ ਨਹੀਂ ਹੁੰਦੇ, ਇਹ ਸਿੰਘ ਅਮਨ ਅਮਾਨ ਨਾਲ ਨਹੀਂ ਵੱਸਦੇ। ਦਿੱਲੀ ਦਰਬਾਰ ਨੇ ਕਿਹਾ, ਜ਼ਕਰੀਆ ਖਾਨ, ਇਹ ਤੈਨੂੰ ਪੂਰਨ ਤੌਰ 'ਤੇ ਅਧਿਕਾਰ ਹੈ, ਤੂੰ ਇਹਨਾਂ ਨੂੰ ਲਾਲਚ ਵਿੱਚ ਲਿਆ ਕੇ ਖਤਮ ਕਰ, ਤੂੰ ਇਹਨਾਂ 'ਤੇ ਸਖਤੀ ਕਰਕੇ ਖਤਮ ਕਰ, ਜਿਵੇਂ ਤੂੰ ਕਰਨਾ ਤੈਨੂੰ ਫੁੱਲ ਅਧਿਕਾਰ ਨੇ। ਲਾਹੌਰ ਆਉਂਦਾ, ਲਾਹੌਰ ਆਣ ਕੇ ਇਹਨੇ ਇੱਕ ਆਮ ਦਰਬਾਰ ਕੀਤਾ। ਉਸ ਦਰਬਾਰ ਦੇ ਵਿੱਚ ਸਰਦਾਰ ਸ਼ਬੇਗ ਸਿੰਘ ਜੰਬਰ ਜੀ ਬੈਠੇ ਨੇ, ਅਤੇ ਜ਼ਕਰੀਆ ਖਾਨ ਬਹਾਦਰ ਕਹਿੰਦਾ, ਸਰਦਾਰ ਸ਼ਬੇਗ ਸਿੰਘ, ਮੈਂ ਸਿੰਘਾਂ ਨਾਲ ਸੁਲਾਹ ਕਰਨੀ ਚਾਹੁੰਦਾ। ਸ਼ਬੇਗ ਸਿੰਘ ਕਹਿੰਦੇ, ਦੱਸੋ ਕਿਵੇਂ ਸੁਲਾਹ ਕਰਨੀ ਚਾਹੁੰਦੇ ਜੇ? ਉਹਨੇ ਕਿਹਾ, ਮੈਂ 1,00,000 ਸਲਾਨਾ ਸਿੰਘਾਂ ਨੂੰ ਜਗੀਰ ਦੇ ਦੇਣਾ, ਮੈਂ ਪੰਜਾਬ ਦਾ ਰਾਜ ਦੇ ਦੇਣਾ, ਮੈਂ ਇਹਨਾਂ ਨੂੰ ਹੋਰ ਕੀਮਤੀ ਸੁਗਾਤਾਂ ਦੇ ਦੇਣਾ, ਰੱਬ ਦਾ ਵਾਸਤਾ ਇਹਨਾਂ ਸਿੰਘਾਂ ਨੂੰ ਕਹੋ ਅਮਨ ਅਮਾਨ ਨਾਲ ਵਸਣ, ਵਿਦਰੋਹ ਨਾ ਕਰਨ, ਇੰਨੀ ਖਲਬਲੀ ਨਾ ਕਰਨ। ਅਤੇ ਸਰਦਾਰ ਸ਼ਬੇਗ ਸਿੰਘ ਜੰਬਰ ਆਂਦਾ, ਜੀ ਫਿਰ ਪੱਤਰਕਾ ਲਿਖੋ। ਪੱਤਰਕਾ ਖੈਰ ਲਿਖੀ ਗਈ। ਉਸ ਪੱਤਰਕਾ ਦੇ ਵਿੱਚ ਅੱਧਾ ਪੰਜਾਬ ਦਾ ਅੱਧਾ ਰਾਜ ਦੇਣ ਦੀ ਗੱਲ ਕੀਤੀ ਗਈ, 1,00,000 ਸਲਾਨਾ ਜਗੀਰ ਦੀ ਗੱਲ ਕੀਤੀ ਗਈ, ਇੱਕ ਖੀਨ ਖੁਆਬ ਦਾ ਜਾਮਾ, ਇੱਕ ਸੁੱਚੇ ਮੋਤੀਆਂ ਦੀ ਮਾਲਾ, ਹੋਰ ਕੀਮਤੀ ਵਸਤੂਆਂ ਦੇ ਕੇ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਹਰਿਮੰਦਰ ਸਾਹਿਬ ਵੱਲੇ ਤੋਰਿਆ। ਸਰਦਾਰ ਸ਼ਬੇਗ ਸਿੰਘ ਜੰਬਰ ਤੁਰਦੇ ਨੇ ਅਤੇ ਜ਼ਕਰੀਆ ਖਾਨ ਬਹਾਦਰ ਕਹਿੰਦਾ, ਸ਼ਬੇਗ ਸਿੰਘਾ, ਇੱਕ ਗੱਲ ਦਾ ਧਿਆਨ ਰੱਖ ਲਈ, ਇਹ ਨਵਾਬੀ ਭਲਾ ਉਹਨੂੰ ਦੇਣੀ ਹੈ ਜਿਹਦੇ ਉੱਤੇ ਸਾਰੀ ਕੌਮ ਇਤਿਹਾਸ ਅਤੇ ਭਰੋਸਾ ਰੱਖਦੀ ਹੋਵੇ, ਅਤੇ ਉਹ ਹੱਠੀ ਵੀ ਹੋਵੇ, ਉਹ ਜੱਪੀ ਵੀ ਹੋਵੇ, ਉਹ ਤੱਪੀ ਵੀ ਹੋਵੇ, ਇਹ ਇਹਨਾਂ ਗੁਣਾਂ ਦਾ ਧਾਰਨੀ ਹੋਵੇ, ਉਹਨੂੰ ਤੁਸੀਂ ਇਹ ਨਵਾਬੀ ਦੇਣੀ ਹੈ। ਰਤਨ ਸਿੰਘ ਭੰਗੂ ਜੀ ਇੱਥੇ ਫਿਰ ਲਿਖਦੇ ਨੇ, ਉਹ ਕਹਿੰਦੇ ਨੇ, ਸੋ ਇਹ ਅਹਿ ਨਵਾਬੀ ਅੱਧੀ ਸੂਬੇਦਾਰੀ, ਸੋ ਇਹ ਅਹਿ ਨਵਾਬੀ ਅੱਧੀ ਸੂਬੇਦਾਰੀ, ਉਸੇ ਮਿਲੇਗੀ ਰਾਇਤ ਸਾਰੀ, ਹੱਠੀ ਤੱਪੀ ਜਤੀ ਸਤੀ ਦੇ ਕੋਏ, ਦੇਵੋ ਉਸੇ ਵਿਚਾਰ ਕੇ ਜੋਸ ਲੈ ਕੋਏ। ਭਾਈ ਸ਼ਬੇਗ ਸਿੰਘ ਜੰਬਰ ਹਰਿਮੰਦਰ ਸਾਹਿਬ ਆਉਂਦੇ ਨੇ, ਕੌਮ ਦਾ ਜਥੇਦਾਰ ਹੈ ਦੀਵਾਨ ਦਰਬਾਰਾ ਸਿੰਘ, ਦੀਵਾਨ ਦਰਬਾਰਾ ਸਿੰਘ ਨੂੰ ਪੇਸ਼ਕਸ਼ ਕੀਤੀ ਹੈ। ਦੀਵਾਨ ਦਰਬਾਰਾ ਸਿੰਘ ਨੇ ਸਿੰਘਾਂ ਨਾਲ ਗੁਰਮਤਾ ਕੀਤਾ ਹੈ। ਸਿੰਘਾਂ ਨੇ ਕਿਹਾ ਕਿ ਇੱਕ ਬੰਨੇ ਮੁਗਲੀਆ ਹਕੂਮਤ ਸਿੰਘਾਂ ਦੀ ਜਾਨ ਦੀ ਵੈਰੀ ਬਣੀ ਹੈ, ਸਿੰਘ ਆਪਣਾ ਕਾਰੋਬਾਰ ਛੱਡ ਕੇ ਕੋਈ ਕਾਹਨੂਵਾਨ ਦੇ ਇਲਾਕੇ ਵਿੱਚ, ਕੋਈ ਮਾਰੂਥਲ ਦੇ ਰੇਤਲੇ ਇਲਾਕੇ ਵਿੱਚ ਜਾ ਕੇ ਬੈਠੇ ਹੋਏ ਨੇ, ਅਤੇ ਇਹ ਮੁਗਲੀਆ ਹਕੂਮਤਾਂ ਨਾਲ ਨੇੜਤਾ ਰੱਖਦਾ, ਇਹ ਭਲਾ ਕਿੱਧਰ ਦੀ ਗੱਲ ਹੋਈ ਬਈ? ਜੇ ਇਹਨੇ ਖਾਲਸੇ ਨਾਲ ਗੱਲ ਕਰਨੀ ਹੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਇਹਨੂੰ ਤਨਖਾਹ ਲਾਈ ਜਾਵੇ।
ਸ਼ਬੇਕ ਸਿੰਘ ਜੰਬਰ ਹੱਥ ਜੋੜ ਕੇ ਖਲੋ ਗਏ ਨੇ, ਕਹਿੰਦੇ ਨੇ ਲਾਓ ਗੁਰੂ ਕੇ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਗਾਈ ਗਈ। ਫਿਰ ਵਾਪਸ ਅਕਾਲ ਤਖ਼ਤ ਸਾਹਿਬ ਕੇ ਹਾਜ਼ਰ ਹੁੰਦੇ ਨੇ। ਇਹ ਗੱਲ ਹੈ ਲਗਭਗ 1733 ਦੀ। ਹੁਣ ਸਰਦਾਰ ਸ਼ਬੇਕ ਸਿੰਘ ਜੰਬਰ ਨੇ ਸਾਰੀਆਂ ਚੀਜ਼ਾਂ ਪੇਟ ਕੀਤੀਆਂ। ਦੀਵਾਨ ਦਰਬਾਰਾ ਸਿੰਘ ਕਹਿੰਦਾ ਮੈਂ ਬਜ਼ੁਰਗ ਅਵਸਥਾ ਵਿੱਚ ਹਾਂ, ਮੈਂ ਇਹ ਚੀਜ਼ਾਂ ਪ੍ਰਵਾਨ ਨਹੀਂ ਗ੍ਰਹਿਣ ਨਹੀਂ ਕਰਨੀਆਂ, ਕਿਸੇ ਹੋਰ ਸਿੰਘ ਨੂੰ ਇਹ ਚੀਜ਼ਾਂ ਦੇ ਦਿੱਤੀਆਂ ਜਾਣ। ਵੇਖੋ ਉਸ ਵੇਲੇ ਕਿੱਡੀ ਵੱਡੀ ਇੱਕ ਸਿੰਘਾਂ ਦੇ ਵਿੱਚ ਤਿਆਗ ਦੀ ਭਾਵਨਾ ਸੀ। ਸਰਬਸੰਮਤੀ ਨਾਲ ਸਾਰਾ ਪੰਥ ਜੁੜਿਆ ਹੈ। ਅਕਾਲ ਤਖ਼ਤ ਸਾਹਿਬ ਵਿਚਾਰ ਕਰਦੇ ਨੇ ਕਿ ਇਹ ਚੀਜ਼ਾਂ ਦਿੱਤੀਆਂ ਕਿਹਨੂੰ ਜਾਣ। ਲੰਬੀ ਵਿਚਾਰ ਤੋਂ ਉਪਰੰਤ ਫੈਸਲਾ ਕੀਤਾ ਗਿਆ ਕਿ ਜ਼ਕਰੀਆ ਖਾਨ ਬਹਾਦਰ ਨੇ ਇਹ ਵੀ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਸੇਵਾ ਸੰਭਾਲ, ਚਾਹੇ ਖਡੂਰ ਸਾਹਿਬ ਜਾਣ, ਚਾਹੇ ਨਨਕਾਣੇ ਜਾਣ, ਜਿੱਥੇ ਮਰਜ਼ੀ ਜੋੜ ਮੇਲੇ ਜਾ ਕੇ ਮਨਾਉਣ, ਮੁਗਲੀਆ ਹਕੂਮਤ ਕਿਸੇ ਕਿਸਮ ਦਾ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ। ਸਿੰਘਾਂ ਨੇ ਕਿਹਾ ਕਿ ਸਮਾਂ ਸਾਡੇ ਵਾਸਤੇ ਢੁੱਕਵਾਂ ਹੈ ਕਿ ਸਾਨੂੰ ਆਪਣੇ ਪਵਿੱਤਰ ਸਥਾਨਾਂ ਦੀ ਸੇਵਾ ਸੰਭਾਲ ਦਾ ਮੌਕਾ ਮਿਲ ਰਿਹਾ, ਬਾਕੀ ਤਾਂ ਤੁਸੀਂ ਛੱਡ ਦਿਓ ਗੱਲਾਂ, ਇਹ ਸੇਵਾ ਸੰਭਾਲ ਦਾ ਸਾਨੂੰ ਮੌਕਾ ਮਿਲ ਰਿਹਾ, ਇਸ ਕਰਕੇ ਚੀਜ਼ਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਨੇ। ਹੁਣ ਚੀਜ਼ਾਂ ਦੇਣੀਆਂ ਕਿਹਨੂੰ ਨੇ, ਕਿੰਨੇ ਗ੍ਰਹਿਣ ਕਰਨੀਆਂ ਨੇ, ਕੋਈ ਸਿੰਘ ਤਿਆਰ ਨਹੀਂ ਹੁੰਦਾ। ਆਖਿਰਕਾਰ ਸੰਗਤ ਵਿੱਚ ਪੱਖੇ ਦੀ ਸੇਵਾ ਕਰ ਰਿਹਾ ਸਰਦਾਰ ਕਪੂਰ ਸਿੰਘ, ਇਹ ਸਿੰਘਪੁਰੀਆ ਮਿਸਲ ਦਾ ਬਾਨੀ ਹੈ। ਫਜੁੱਲਾ ਖਾਨ ਨੂੰ ਖਤਮ ਕਰਕੇ ਇਹ ਪਿੰਡ ਫਤਿਹ ਕੀਤਾ ਅਤੇ ਇਸ ਪਿੰਡ ਦਾ ਨਾਂ ਰੱਖਿਆ ਸਿੰਘਪੁਰਾ। ਅੱਜ ਵੀ ਇਹ ਪਿੰਡ ਆਬਾਦ ਹੈ ਭਿੱਖੀ ਪਿੰਡ ਦੇ ਕੋਲ। ਹੁਣ ਕਹਿੰਦੇ ਕਿ ਸਰਦਾਰ ਕਪੂਰ ਸਿੰਘ ਕੋਲ ਪੱਖੇ ਦੀ ਸੇਵਾ ਛਡਵਾ ਲਈ ਗਈ, ਚੀਜ਼ਾਂ ਪੇਟ ਕੀਤੀਆਂ ਗਈਆਂ। ਸਰਦਾਰ ਕਪੂਰ ਸਿੰਘ ਨੇ ਕਿਹਾ ਹਾਂ ਠੀਕ ਹੈ, ਪੰਥ ਦਾ ਹੁਕਮ ਸਿਰ ਮੱਥੇ ਹੈ, ਮੈਂ ਪੰਥ ਦੇ ਹੁਕਮ ਤੇ ਨਕਾਰੀ ਨਹੀਂ। ਸਭ ਤੋਂ ਪਹਿਲਾਂ ਹੈ ਇਹ ਪੰਜੇ ਚੀਜ਼ਾਂ ਪੰਜਾਂ ਸਿੰਘਾਂ ਦੇ ਚਰਨਾਂ ਨਾਲ ਛੁਆਈਆਂ ਜਾਣ। ਇਹ ਪੰਜ ਜੋ ਚੀਜ਼ਾਂ ਆਈਆਂ ਨੇ ਪੰਜਾਂ ਸਿੰਘਾਂ ਦੇ ਚਰਨਾਂ ਨਾਲ ਛੁਆਈਆਂ ਜਾਣ। ਉਸ ਤੋਂ ਉਪਰੰਤ ਮੇਰੀ ਬੇਨਤੀ ਇਹ ਹੈ ਕਿ ਮੇਰੇ ਕੋਲੋਂ ਕਦੇ ਵੀ ਘੋੜਿਆਂ ਦੀ ਸੇਵਾ ਵਾਪਸ ਨਾ ਲਈ ਜਾਵੇ, ਘੋੜਿਆਂ ਦੀ ਸੇਵਾ ਨਾ ਵਾਪਸ ਲਈ ਜਾਵੇ। ਹੁਣ ਸਰਦਾਰ ਕਪੂਰ ਸਿੰਘ ਨੂੰ ਇਹ ਚੀਜ਼ਾਂ ਪਹਿਨਾਈਆਂ ਗਈਆਂ। 2 ਸਾਲ ਖਾਲਸੇ ਕੋਲ ਨਵਾਬੀ ਰਹੀ। ਜ਼ਕਰੀਆ ਖਾਨ ਬਹਾਦਰ ਨੇ ਕਿਹਾ ਕਿ ਖਾਲਸੇ ਕੋਲੋਂ ਨਵਾਬੀ ਅਸੀਂ ਵਾਪਸ ਲੈਂਦੇ ਹਾਂ, ਅਤੇ ਖਾਲਸਾ ਪੰਥ ਨੇ ਲਲਕਾਰ ਕੇ ਕਹਿ ਦਿੱਤਾ ਸੀ ਉਹ ਜ਼ਕਰੀਆ ਖਾਨ ਬਹਾਦਰ ਹੁਣ ਖਾਲਸੇ ਦਾ ਵੀ ਥੋੜ੍ਹੀ ਜਗੀਰ ਨਾਲ ਸਰਦਾ ਨਹੀਂ। ਖਾਨ ਹੁਣ ਸਾਰਾ ਪੰਜਾਬ ਹੀ ਇੱਕ ਖਾਲਸੇ ਦੀ ਜ਼ਕੀਰ ਹੋ ਗਿਆ ਹੈ। ਇਸੇ ਕਰਕੇ ਸਰਦਾਰ ਗਰਜਾ ਸਿੰਘ ਅਤੇ ਬੋਤਾ ਸਿੰਘ ਨੇ ਜ਼ਕਰੀਆ ਖਾਨ ਬਹਾਦਰ ਨੂੰ ਇੱਕ ਚਿੱਠੀ ਲਿਖੀ ਸੀ। ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ, ਲਵੇ ਜਗਾਦ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਤੂੰ ਨਾ ਲੈ ਕੇ ਹੋਤਾ, ਤੂੰ ਜਾਵੇ ਦਰਗੇ ਰੋਤਾ, ਤੂੰ ਆਖੀ ਭਾਬੋ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਜ਼ਕਰੀਆ ਖਾਨ ਬਹਾਦਰ ਦੀ ਭੈਣ ਦਾ ਨਾਂ ਜੋ ਕਿ ਖਾਨੋ ਸੀ, ਇਸ ਕਰਕੇ ਪੰਜਾਬੀ ਲਹਿਜੇ ਦੇ ਵਿੱਚ ਉਹਨਾਂ ਨੇ ਕਿਹਾ ਆਖੀ ਭਾਬੋ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਪੋਤਾ। ਜ਼ਕਰੀਆ ਖਾਨ ਬਹਾਦਰ ਨੇ ਇਸ ਤੋਂ ਬਾਅਦ ਫਿਰ ਸਿੰਘਾਂ 'ਤੇ ਬੜੀ ਸਖਤੀ ਕਰ ਦਿੱਤੀ। ਆਖਿਰਕਾਰ ਉਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲਿਆਂ ਪਿੰਡ ਵਾਲਾ, ਜਿਹੜਾ ਪੂਲੇ ਪਿੰਡ 'ਚੋਂ ਗ੍ਰਿਫਤਾਰ ਕੀਤਾ ਗਿਆ, ਇੱਕ ਰਾਤ ਪੜਾਣੇ ਨਗਰ ਵਿੱਚ ਕੱਟੀ। ਜੋ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਲੱਗੀ ਹੈ ਅਤੇ ਜਾਂਦਿਆਂ ਸਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਗੱਜ ਕੇ ਫਤਿਹ ਬੁਲਾ ਦਿੱਤੀ ਹੈ। ਹੁਣ ਭਾਈ ਤਾਰੂ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜ਼ਕਰੀਆ ਖਾਨ ਬਹਾਦਰ ਨੇ ਕਿਹਾ ਤਾਰੂ ਸਿੰਘਾ, ਜੋ ਕੁਝ ਤੂੰ ਪੱਟੀ ਵਿੱਚ ਕਾਰਾ ਕੀਤਾ ਉਹਦਾ ਸਭ ਕੁਝ ਮੈਨੂੰ ਪਤਾ ਲੱਗ ਚੁੱਕਾ ਹੈ। ਤੂੰ ਮਾਸ਼ੀ ਰਹੀਮ ਦੀ ਕੰਨਿਆਂ ਨੂੰ ਛਡਾਇਆ ਪੱਟੀ ਦੇ ਫੌਜਦਾਰ ਕੋਲੋਂ, ਪੱਟੀ ਦੇ ਫੌਜਦਾਰ ਦਾ ਤੂੰ ਕਤਲ ਕੀਤਾ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿਹਾ ਜ਼ਕਰੀਆ ਖਾਨ ਬਹਾਦਰ, ਤੇਰੀ ਨਿਗਾਹ ਵਿੱਚ ਉਹ ਇੱਕ ਪਾਪ ਹੈ, ਮੇਰੀ ਨਿਗਾਹ ਵਿੱਚ ਉਹ ਇੱਕ ਧਰਮ ਦਾ ਕੰਮ ਹੈ, ਮੇਰੀ ਨਿਗਾਹ 'ਚ ਪੁੰਨ ਦਾ ਕੰਮ ਹੈ। ਉਹ ਖਾਲਸੇ ਦੇ ਕੋਲ ਇੱਕ ਨਮਾਣਾ ਬਣ ਕੇ ਆਇਆ ਸੀ, ਨਤਾਣਾ ਬਣ ਕੇ ਆਇਆ ਸੀ, ਅਤੇ ਇਸ ਕਰਕੇ ਖਾਲਸਾ ਪੰਥ ਨੇ ਉਹਦੀ ਫਰਿਆਦ ਸੁਣੀ ਹੈ, ਉਹ ਮਾਸ਼ੀ ਰੀਮ ਦੀ ਕੰਨਿਆ ਛਡਾ ਕੇ ਉਹਦੇ ਕੋਲ ਪਹੁੰਚਾਈ ਹੈ। ਹੁਣ ਜ਼ਕਰੀਆ ਖਾਨ ਬਹਾਦਰ ਨੇ ਕਿਹਾ ਤਾਰੂ ਸਿੰਘਾ, ਮੈਨੂੰ ਪਤਾ ਲੱਗਾ ਕਿ ਤੇਰਾ ਕੇਸਾਂ ਦੇ ਨਾਲ ਬੜਾ ਪਿਆਰ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਕਹਿੰਦਾ ਜ਼ਕਰੀਆ ਖਾਨ ਬਹਾਦਰ, ਇੱਕ ਗੱਲ ਯਾਦ ਰੱਖ, ਅਸਲ ਵਿੱਚ ਕੇਸ ਮੇਰੇ ਨਹੀਂ, ਇਹ ਕੇਸ ਇੱਕ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦਿੱਤੀ ਹੋਈ ਦਾਤ ਹੈ, ਇਹ ਬਖਸ਼ਿਸ਼ ਹੈ। ਇਹਨਾਂ ਕੇਸਾਂ ਵਿੱਚ 5 ਛੱਟੇ ਅੰਮ੍ਰਿਤ ਦੇ ਪਏ ਨੇ, ਇਹ ਅਮਾਨਤ ਹੈ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ। ਇਹ ਕੇਸ ਕਿਸੇ ਕੀਮਤ ਉੱਤੇ ਵੀ
मैं कट्टन नहीं देंगा। हुण जकरिया खान बहादुर कहिंदा मैं तेरे केस कतल करके जो कि इन्हां दे रस्से वटांगा। ते भाई तारू सिंह कहिंदा है जकरिया खान बहादुर याद रख जे असल विच जे केसां दी बेअदबी तू करेगा वक्त आवेगा तेरा सिर होवेगा मेरे पैर की जुत्ती होवेगी। उत्थे महान विद्वान ने चार लैणा कलमबंद कीतियां ने। भाई साहब भाई तारू सिंह की कहिंदे ने धर्म के हेत शरीर मेरा प्रण पाल के खा के बीच मिलेगा धर्म ते चित अडोल खड़ा ब्रह्मांड हिले पर ए ना हिलेगा साजो समांतरा लोकी का राज कुबेर की माया का द्वार खुलेगा एती बभूती देख कदंच न तारू मरगेंद का चित डुलेगा। काउंट ला सकेगा तारू सिंह दे चित नूं मैं छकिया खंडे बाटे दा अमृत। हुण भाई तारू सिंह दे विद्वाना दी वख वख राय है। कुछ कहंदे ने कि केस कतल करन दा हुक्म दिता गया ओ केस कटे नहीं जा सके। आखिरकार कहंदे ने कि भाई तारू सिंह ने एक गल इत्थे एक कही है जकरिया खान बहादुर सिंह कदे भी अधूरा दान नहीं देंदा। जे केस तुसी कतल कर दे दे ते एक दान अधूरा रहेगा। सिंह अपने सी तो खोपरी तां लुहा सकदा है पर अपने केस नहीं कतल करवावेगा। खोपरी तां लुहा सकदा है। हुण सरवण करना जकरिया खान बहादुर उसले मोची नूं बुला के भाई तारू सिंह दी सी तो खोपरी जदा करन वास्ते जिवें हुक्म देंदा है ढाडी यथा चार लैणा च इउं दस रहा है।

ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਚੌਂਕੜਾ ਲਾ ਕੇ ਬੈਠੇ ਨੇ। ਰੋਜ਼ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਹੇ ਪਾਤਸ਼ਾਹ ਆਪਣੇ ਖਾਲਸੇ ਨੂੰ ਨਾਮ ਦਾਨ ਦੀਆਂ ਦਾਤਾਂ ਬਖਸ਼ੋ, ਸਿੱਖੀ ਸਿਦਕ ਭਰੋਸਾ ਬਖਸ਼ੋ। ਇਸ ਦੇ ਨਾਲ ਨਾਲ ਪਾਤਸ਼ਾਹ ਕੋਲੋਂ ਇੱਕ ਹੋਰ ਆਪਾਂ ਦਾਨ ਮੰਗਦੇ ਹਾਂ। ਦਾਨ ਵੈਸੇ ਸੱਤ ਕਿਸਮ ਦੇ ਦਾਨ ਨੇ ਜਿਹੜੇ ਰੋਜ਼ ਆਪਾਂ ਅਰਦਾਸ ਵਿੱਚ ਮੰਗਦੇ ਹਾਂ। ਸੱਤ ਕਿਸਮ ਦੇ ਦਾਨ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਖਾਲਸਾ ਜੀ, ਬੋਲੋ ਜੀ ਸ੍ਰੀ ਵਾਹਿਗੁਰੂ। ਇਹ ਆਪਾਂ ਰੋਜ਼ ਅਕਾਲ ਪੁਰਖ ਕੋਲੋਂ ਇੱਕ ਦਾਨ ਮੰਗਦੇ ਹਾਂ। ਇਹ ਦਾਨ ਸਾਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਅਸਲ ਵਿੱਚ ਬਖਸ਼ਿਸ਼ ਦੇ ਰੂਪ ਵਿੱਚ ਦਿੱਤੇ ਨੇ। ਜਦੋਂ ਪੰਜ ਪਿਆਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਕੇਸਗੜ੍ਹ ਦੀ ਪਾਵਨ ਧਰਤੀ ਉੱਤੇ ਸਾਜੇ, ਇਸ ਤੋਂ ਪਹਿਲਾਂ ਪੰਜ ਸੀਸ ਲਏ, ਪੰਜ ਸੀਸ ਧੜ ਤੋਂ ਜੁਦਾ ਕੀਤੇ, ਫਿਰ ਸਰਬਲੋ ਬਾਟੇ ਵਿੱਚ ਪਾਇਆ ਸਤਲੁਜ ਦਰਿਆ ਦਾ ਜਲ, ਅਤੇ ਕਹਿੰਦੇ ਨੇ ਦੁਧਾਰਾ ਖੰਡਾ ਲੱਗੇ ਫੇਰਨ, ਅਤੇ ਐਨ ਉਸ ਵੇਲੇ ਮਾਤਾ ਜੀਤ ਕੌਰ ਜੀ ਆਉਂਦੇ ਨੇ। ਕਹਿੰਦੇ ਨੇ ਕਿ ਪਤਾਸਿਆਂ ਦੀ ਝੋਲੀ ਭਰੀ ਹੈ, ਅਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਓ ਜੀ, ਆਓ ਜੀਤਾਂ ਜੀ, ਤੁਸੀਂ ਬੜੇ ਸਮੇਂ ਸਿਰ ਆਏ ਜੀ। ਅਸਲ ਵਿੱਚ ਪਿਤਾ ਪੁੱਤ ਨੂੰ ਤੇਜ ਤਪ ਦਿੰਦਾ, ਇਹ ਗੱਲ ਨੋਟ ਕਰ ਲਿਆ ਜੇ, ਪਿਤਾ ਪੁੱਤ ਨੂੰ ਤੇਜ ਤਪ ਦਿੰਦਾ, ਮਾਂ ਪੁੱਤ ਨੂੰ ਮਿਠਾਸ ਦਿੰਦੀ ਹੈ, ਮਾਂ ਪੁੱਤ ਨੂੰ ਮਿਠਾਸ ਦਿੰਦੀ ਹੈ। ਉਹ ਸਰਬਲੋ ਬਾਟੇ ਵਿੱਚ ਪਾਇਆ ਸਤਲੁਜ ਦਰਿਆ ਦਾ ਜਲ, ਜੋ ਉਸ ਵੇਲੇ ਪਤਾਸੇ ਪਾਏ ਮਾਤਾ ਜੀਤ ਕੌਰ ਜੀ ਨੇ, ਅਤੇ ਕਲਗੀ ਵਾਲੇ ਪਾਤਸ਼ਾਹ ਮਹਾਰ ਨੇ ਪੜ੍ਹੀਆਂ ਪੰਜ ਬਾਣੀਆਂ, ਪੜ੍ਹ ਕੇ ਪੰਜ ਬਾਣੀਆਂ, ਅਤੇ ਹਜ਼ੂਰ ਪਾਤਸ਼ਾਹ ਨੇ ਪੰਜ ਚੂਲੇ ਮੁੱਖ ਵਿੱਚ ਪਾਏ ਅਤੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜਦੋਂ ਖਾਲਸਾ ਤਿਆਰ ਕਰ ਦਿੱਤਾ, ਉਦੋਂ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਇੱਕ ਹਦਾਇਤ ਕੀਤੀ ਸੀ। ਕੀ ਸੀ? ਹਜ਼ੂਰ ਕਹਿੰਦੇ ਨੇ ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਉਹ ਕੰਘਾ ਫੇਰਦੇ ਕਦੇ ਖਿਆਲ ਰੱਖਣਾ, ਕਦੇ ਫਿਰਨੀਆਂ ਸਿਰਾਂ ਤੇ ਆਰੀਆਂ ਨੇ। ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ, ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ। ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ। ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ, ਖੰਡੇ ਧਾਰ ਅੰਮ੍ਰਿਤ ਤੁਸਾਂ ਪਾਨ ਕੀਤਾ, ਖੰਡੇ ਧਾਰ ਅੰਮ੍ਰਿਤ ਤੁਸਾਂ ਪਾਨ ਕੀਤਾ। ਉਹ ਖੰਡੇ ਬਾਟੇ ਦੀ ਦਾਤ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਪ੍ਰਾਪਤ ਕੀਤੀ, ਤੇ ਜਦੋਂ ਮੋਚੀ ਪਾਤ ਜੋ ਕਿ ਭਾਈ ਤਾਰੂ ਸਿੰਘ ਦੇ ਸੀ ਤੋਂ ਖੋਪੜੀ ਲਾ ਰਿਹਾ, ਤੇ ਕਹਿੰਦੇ ਕਿ ਚੌਂਕੜਾ ਵੱਜਾ ਹੈ, ਹੱਥ ਪਿੱਛੇ ਨੇ, ਤੇ ਆਖਰ ਭਾਈ ਤਾਰੂ ਸਿੰਘ ਦੇ ਹੱਥ ਜੁੜ ਗਏ ਨੇ। ਹੇ ਕਲਗੀ ਵਾਲਿਆ, ਅੱਜ ਤੇਰੀ ਦਿੱਤੀ ਹੋਈ ਦਾਤ, ਤੇਰੀ ਦਿੱਤੀ ਹੋਈ ਬਖਸ਼ਿਸ਼ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਵੇ। ਮੇਰੀ ਬੇਨਤੀ, ਮੇਰੀ ਅਰਦਾਸ ਪ੍ਰਵਾਨ ਕਰ ਲਈ। ਹੁਣ ਸਰਵਣ ਕਰਨਾ, ਅੰਤਮ ਸਮੇਂ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸੀ ਤੋਂ ਖੋਪੜੀ ਜੁਦਾ ਕੀਤੀ ਜਾ ਰਹੀ ਹੈ, ਤੇ ਗੁਰੂ ਕਾ ਸਿੰਘ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਲਗੀ ਵਾਲੇ ਪਾਤਸ਼ਾਹ ਮਾਰ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਅਰਦਾਸ ਇਉਂ ਕਰ ਰਿਹਾ।

ਕੀਕੇ ਸਾਂ ਤੇ ਸਵਾਸਾਂ ਦੇ ਨਾਲ ਨਿਭ ਜਾਏ ਸਿਦਕ ਜਿੱਤ ਜੇ ਹੋਵੇ ਨਾ ਹਾਰ ਮੇਰੀ ਲੈਂਦੀ ਖੋਪਰੀ ਲੱਥ ਜੇ ਲੱਖ ਭਾਵੇ ਖੁੰਡੀ ਹੋਵੇ ਨਾ ਇਸ਼ਕ ਦੀ ਧਾਰ ਮੇਰੀ ਕਲਮ ਕਮਲ ਜ਼ੁਲਮਾਂ ਦੀ ਹੋ ਜਾਵੇ ਅਤ ਭਾਵੇ ਜ਼ੁਲਮਾਂ ਦੀ ਹੋ।

ਸੀ ਤੋਂ ਖੋਪਰੀ ਜੁਦਾ ਕਰਨ ਤੋਂ ਉਪਰੰਤ ਜ਼ਕਰੀਆ ਖਾਨ ਬਹਾਦਰ ਨੇ ਹੁਕਮ ਕੀਤਾ ਕਿ ਇਹਨੂੰ ਡੂੰਘੀ ਖਾਈ ਵਿੱਚ ਸੁੱਟ ਦਿੱਤਾ ਜਾਵੇ। ਭਾਈ ਤਾਰੂ ਸਿੰਘ ਨੂੰ ਨਖਾਸ ਚੌਂਕ ਜਿੱਥੇ ਡੂੰਘੀ ਖਾਈ ਸੀ ਉੱਥੇ ਸੁੱਟਿਆ ਗਿਆ। ਲਾਹੌਰ ਦੇ ਸਿੱਖਾਂ ਨੇ ਕਹਿੰਦੇ ਨੇ ਕਿ ਕੁਝ ਨਿੰਮ ਦੇ ਪੱਤੇ ਉਬਾਲੇ ਅਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਉੱਪਰ ਉਹ ਇੱਕ ਟਕੋਰ ਦੇ ਰੂਪ ਵਿੱਚ ਦਿੱਤੇ ਗਏ। ਇਹਨੂੰ ਜ਼ਕਰੀਆ ਖਾਨ ਬਹਾਦਰ ਆਪਣੇ ਰਾਜ ਮਹੱਲਾਂ ਵਿੱਚ ਆਉਂਦਾ ਹੈ, ਆਉਂਦਿਆਂ ਸਾਰ ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਯਤਨ ਕੀਤੇ, ਬੜੇ ਵੈਦ ਹਕੀਮ ਸੱਦੇ, ਕਿਸੇ ਦਵਾ ਦਾਰੂ ਨੇ ਇਹਦੇ ਉੱਤੇ ਅਸਰ ਨਾ ਕੀਤਾ। ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਭਾਈ ਤਾਰੂ ਸਿੰਘ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜ਼ਕਰੀਆ ਖਾਨ ਬਹਾਦਰ, ਜੇ ਤੂੰ ਕੇਸਾਂ ਦੀ ਬੇਅਦਬੀ ਕਰੇਗਾ ਤੇਰਾ ਸਿਰ ਅਤੇ ਮੇਰੇ ਪੈਰ ਦੀ ਜੁੱਤੀ ਹੋਵੇਗੀ। ਹੁਣ ਜ਼ਕਰੀਆ ਖਾਨ ਬਹਾਦਰ ਇੱਥੇ ਫੇਰ ਕਿਹਨੂੰ ਬੁਲਾਉਂਦਾ? ਇੱਥੇ ਫੇਰ ਬੁਲਾਉਂਦਾ ਸਰਦਾਰ ਸ਼ਿਬੇਕ ਸਿੰਘ ਜੰਬਰ ਨੂੰ। ਉਹੀ ਸਰਦਾਰ ਸ਼ਿਬੇਕ ਸਿੰਘ ਜਿਹੜਾ ਪਹਿਲਾਂ ਇੱਕ ਖਾਲਸੇ ਵਾਸਤੇ ਜਗੀਰ ਲੈ ਕੇ ਆਉਂਦਾ, ਨਵਾਬੀ ਲੈ ਕੇ ਆਉਂਦਾ, ਇਹ ਭਾਈ ਸ਼ਿਬੇਕ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਮਗਰੋਂ ਚਰਖੜੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਚਰਖੜੀ 'ਤੇ ਇਹਨਾਂ ਦੋ ਪਿਓ ਪੁੱਤਾਂ ਨੂੰ ਚਾੜਿਆ ਗਿਆ। ਬਸ ਕਈ ਗੱਲਾਂ ਭਾਈ ਤਾਰੂ ਸਿੰਘ ਨਾਲ ਵੀ ਜੋੜੀਆਂ ਗਈਆਂ ਨੇ ਕਿ ਤਾਰੂ ਸਿੰਘ ਨੂੰ ਚਰਖੜੀ 'ਤੇ ਚਾੜਿਆ ਗਿਆ, ਝੂਟਾ ਦਿੱਤਾ ਗਿਆ। ਭਾਈ ਤਾਰੂ ਸਿੰਘ ਨੂੰ ਅਸਲ ਵਿੱਚ ਚਰਖੜੀ 'ਤੇ ਨਹੀਂ ਚਾੜਿਆ ਗਿਆ, ਚਰਖੜੀ 'ਤੇ ਚਾੜਿਆ ਗਿਆ ਅਤੇ ਸ਼ਿਬੇਕ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਚਾੜਿਆ ਗਿਆ। ਖੈਰ, ਸ਼ਿਬੇਕ ਸਿੰਘ ਨੂੰ ਜ਼ਕਰੀਆ ਖਾਨ ਬਹਾਦਰ ਕਹਿੰਦਾ ਕਿ ਕੋਈ ਹੀਲਾ ਕਰ, ਹੀਲਾ ਕਰ, ਕੋਈ ਮੈਂ ਬਹੁਤ ਦੁਖੀ ਹਾਂ, ਪੀੜਾਂ ਦੇ ਨਾਲ ਵਿਆਕੁਲ ਹੋਇਆ ਪਿਆ। ਆਖਰ ਭਾਈ ਸ਼ਿਬੇਕ ਸਿੰਘ ਹਰਿਮੰਦਰ ਸਾਹਿਬ ਆਉਂਦੇ ਨੇ, ਪੰਥ ਜੁੜਿਆ। ਹੁਣ ਪੰਥ ਦੇ ਸਾਹਮਣੇ ਇਹਨੇ ਇੱਕ ਤਜਵੀਜ਼ ਰੱਖੀ ਹੈ ਕਿ ਪੰਥ ਬਖਸ਼ਣਹਾਰ ਹੈ, ਪੰਥ ਬਖਸ਼ਣਹਾਰ ਹੈ। ਅਤੇ ਕਹਿੰਦੇ ਕਿ ਪੰਥ ਨੇ ਕਿਹਾ, ਸ਼ਿਬੇਕ ਸਿੰਘ ਉਸ ਮਹਾਂਪੁਰਸ਼ ਦੀ ਰਸਨਾ ਤੋਂ ਨਿਕਲਿਆ ਵਾਕ ਕਦੇ ਆਲਾ ਨਹੀਂ ਜਾਵੇਗਾ, ਨਹੀਂ ਆਲਾ ਜਾਵੇਗਾ। ਹਾਂ, ਪੰਥ ਦੀ ਇੱਕ ਤਜਵੀਜ਼ ਹੈ, ਜੇ ਸਰਦਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਜ਼ਕਰੀਆ ਖਾਨ ਬਹਾਦਰ ਦੇ ਸਿਰ ਵਿੱਚ ਜਾ ਕੇ ਮਾਰੋ, ਹੋ ਸਕਦਾ ਉਹਨੂੰ ਪਿਸ਼ਾਬ ਆ ਜਾਵੇ। ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਇਹਦੇ ਸਿਰ 'ਚ ਵੱਜਣਾ ਚਾਹੀਦਾ ਹੈ। ਹੁਣ ਸ਼ਿਬੇਕ ਸਿੰਘ ਆਉਂਦਾ ਜ਼ਕਰੀਆ ਖਾਨ ਬਹਾਦਰ ਦੇ ਕੋਲ, ਕਹਿੰਦਾ ਜ਼ਕਰੀਆ ਖਾਨ ਬਹਾਦਰ, ਭਾਈ ਤਾਰੂ ਸਿੰਘ ਨੇ ਪੰਥ ਕੋਲ ਭੇਜਿਆ ਸੀ ਅਤੇ ਪੰਥ ਨੇ ਅੱਗੋਂ ਇਹ ਰਾਇ ਦਿੱਤੀ ਹੈ ਕਿ ਤਾਰੂ ਸਿੰਘ ਦੇ ਪੈਰ ਦਾ ਜੋੜਾ ਤੇਰੇ ਸਿਰ ਵਿੱਚ ਲਾਇਆ ਜਾਵੇ ਅਤੇ ਪਿਸ਼ਾਬ ਆ ਸਕਦਾ ਹੈ। ਜ਼ਕਰੀਆ ਖਾਨ ਬਹਾਦਰ ਕਹਿੰਦਾ ਕਿ ਛੇਤੀ ਤੋਂ ਪਹਿਲਾਂ ਤਾਰੂ ਸਿੰਘ ਦਾ ਜੋੜਾ ਮੰਗਵਾਇਆ ਜਾਵੇ ਅਤੇ ਮੇਰੇ ਸਿਰ ਵਿੱਚ ਲਾਇਆ ਜਾਵੇ। ਹੁਣ ਜ਼ਕਰੀਆ ਖਾਨ ਬਹਾਦਰ ਦੇ ਸਿਰ ਵਿੱਚ ਜਿਵੇਂ ਜੁੱਤੀਆਂ ਵੱਜ ਰਹੀਆਂ ਨੇ ਅਤੇ ਕਹਿੰਦਾ ਜ਼ਰਾ ਜ਼ੋਰ ਦੀ ਮਾਰੋ, ਥੋੜ੍ਹਾ ਜਿਹਾ ਮੈਨੂੰ ਪਿਸ਼ਾਬ ਖੁੱਲ੍ਹ ਕੇ ਆਵੇ। ਆਖਿਰਕਾਰ ਬਾਈਆਂ ਦਿਨਾਂ ਬਾਅਦ ਇਹ ਜੁੱਤੀਆਂ ਦੀ ਮਾਰ ਖਾਂਦਾ ਖਾਂਦਾ ਜ਼ਕਰੀਆ ਖਾਨ ਬਹਾਦਰ ਕਿਵੇਂ ਨਰਕਾਂ ਨੂੰ ਜਾਂਦਾ? ਇਸ ਤੋਂ ਬਾਅਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਿਵੇਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਅਰਦਾਸ ਕਰਦੇ ਨੇ ਅਤੇ ਅੰਤਮ ਫਤਿਹ ਬੁਲਾ ਕੇ ਕਿਵੇਂ ਕਲਗੀ ਵਾਲੇ ਪਾਤਸ਼ਾਹ ਮਹਾਰਾਜੀ ਗੋਦ ਦਾ ਨਿੱਘ ਪ੍ਰਾਪਤ ਕਰਦੇ ਨੇ, ਉਸ ਤੋਂ ਪਹਿਲਾਂ ਜ਼ਕਰੀਆ ਖਾਨ ਬਹਾਦਰ ਠੀਕ ਬਾਈਆਂ ਦਿਨਾਂ ਬਾਅਦ ਜੁੱਤੀਆਂ ਦੀ ਮਾਰ ਖਾ ਕੇ ਅਗਲੀ ਦਰਗਾਹ ਨੂੰ ਹੇ ਇਉਂ ਚਲਾ ਗਿਆ।

मौत आके सामने तांडव

ਲਾਂ ਦੀ ਜਗ੍ਹਾ ਤੇ ਜਿਹੜੇ ਕੰਡੇ ਬੀਜ ਤੇ ਉਹੀ ਪੈ ਗਏ ਪੱਲਿਆ ਚੱਕਰੀਆ ਖਾਂਦਾ ਸਿੰਘ ਦੀਆਂ ਜੁੱਤੀਆਂ ਨਰ

0: ਜ਼ਕਰੀਆ ਖਾਨ ਬਹਾਦਰ ਅਗਲੀ ਦਰਗਾਹ ਨੂੰ ਚਲਾ ਗਿਆ। ਮੇਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਪਾਪੀ ਕਰਮ ਕਮਾਮਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤੇ ਉਹ ਮੱਥੇ ਧਰਮ ਰਾਏ। ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਮਨੁੱਖ ਜਿਹੋ ਜਿਹਾ ਬੀਜ ਬੀਜਦਾ ਉਹ ਜਿਹਾ ਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਜ਼ਕਰੀਆ ਖਾਨ ਬਹਾਦਰ ਦੀ ਮੌਤ ਤੋਂ ਬਾਅਦ ਇਹਦਾ ਪੁੱਤਰ ਯਹੀਆ ਖਾਨ ਤਖ਼ਤ ਦਾ ਵਾਰਸ ਬਣਿਆ। ਇੱਥੋਂ ਅੱਗੋਂ ਛੋਟਾ ਘੱਲੂ ਘਾਰਾ ਕਿਵੇਂ ਵਾਪਰਦਾ ਹੈ, ਇਹ ਲੜੀ ਨਿਬੇਰੀ ਹੈ। ਨਿਯਤ ਕੀਤਾ ਸਮਾਂ ਹੋ ਗਿਆ, ਅਗੇਰੇ ਨਾ ਜਾਈਏ। ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਅਗਲਾ ਪ੍ਰੋਗਰਾਮ ਬਹੁਤ ਤੇਤੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਸਾਹਿਬ ਉਹਨਾਂ ਪਾਸੋਂ ਸਰਵਣ ਕਰੋ, ਸਾਨੂੰ ਆਗਿਆ ਬਖਸ਼ੋ। ਸਾਰੀ ਸੰਗਤ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਪੂਰਨ ਸਿੰਘ ਜੀ ਅਰਸ਼ੀ ਉਹਨਾਂ ਢਾਡੀ ਜਥੇ ਦਾ। ਆਉਣ ਸਾਰੀ ਰਾਤ ਕੀਰਤਨ ਰਾਜ ਸਫਾਈ ਹੋਣਗੇ, ਆਪ ਜੀ ਕੀਰਤਨ ਰਾਜ ਜੁੜਨਾ ਕਰੋ ਜੀ। ਕੱਲ੍ਹ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਉਹ ਇਸ ਨੂੰ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤ ਗੁਰ ਮੇਰਾ ਵੱਡ ਸਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਡਾ ਅੱਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੁੜਿਆਈ ਕੋਈ ਨਾਂ ਨਾ ਜਾਣੇ ਮੇਰਾ ਤੀਨੇ ਤਾਪ ਨਵਾਰਾ ਹਰ ਦੁਖਾਂਤਾ ਸੁਖਰਾਸਤਾ ਕੋ ਬਿਘਨ ਕੋ ਲਾਗੈ ਜਾਂ ਕਿ ਪ੍ਰਭਾ ਅੱਗੇ ਅਰਦਾਸ ਵਾਹਿਗੁਰੂ ਵਾਹਿਗੁਰੂ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬੁਖਾਤੀ ਜੀ ਸਹਾਏ ਵਾਰ ਸ੍ਰੀ ਬਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੇ ਗੁਰੂ ਨਾਨਕ ਲੈਣ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਂ ਨਿਧ ਆਵੇ ਤਹਾਏ ਸਭ ਥਾਏ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਂਧੇ ਬਾਲੀ ਸਤਿਗੁਰੂ ਜੀ ਵਾਜਾਂ ਫੌਜਾਂ ਵਾਲੇ ਸਤਿਗੁਰੂ ਸਰਬੰਸ ਦਾਨੀ ਸਤਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਸਭ ਤੇ ਹੋਣ ਜੀ ਸਹਾਏ ਦਸਮ ਪਾਤਸ਼ਾਹ ਸਰੂਪ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਕਲ ਜੁਕੇ ਬੋ ਸ਼ਬਦ ਅਵਤਾਰ ਗੁਰਗਦੀ ਤੇ ਵਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਦੇ ਸਫਲ ਦਰਸ਼ਨਦਾਰ ਪਰਸਦੇ ਹੋਏ ਖਾਲਸਾ ਜੀਓ ਬੋਲਣਾ ਜੀ ਵਾਹਿਗੁਰੂ ਸਾਜਨ ਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਬੇਅੰਤ ਸ਼ਹੀਦ ਸਿੰਘ ਸੁਣੀਆਂ ਸੰਤਾਂ ਭਗਤਾਂ ਨਾਮੀਆਂ ਪ੍ਰੇਮੀਆਂ ਗੁਰੂ ਕੇ ਲਾਲਾਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਜਿੱਠ ਕੀਤਾ ਆ ਰਹੇ ਤਨ ਚਰਾਏ ਰੰਬੀਆਂ ਨਾਰ ਖੋਪ ਲਿਹਾਈਆਂ ਚਰਖੀਆਂ ਚੜੇ ਬੰਦ ਬੰਦ ਕਟਾਏ ਭਾਏ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸੀਨੀ ਚਾਰੀ ਬੇਅੰਤ ਗੁਰੂ ਕੇ ਲਾਲ ਜਿਹਨਾਂ ਨੇ ਧਰਮ ਖਾਤਰ ਪੰਥ ਖਾਤਰ ਆਪਾ ਵਾਰਿਆ ਮਨ ਤਨ ਸਭ ਕੁਰਬਾਨ ਕੀਤਾ ਸ਼ਹੀਦੀਆਂ ਪਾਈਆਂ ਤਿਨਾਂ ਸਮੂਹ ਗੁਰਮੁਖ ਵਿਆਰਿਆਂ ਗੁਰੂ ਦੁਲਾਰਿਆਂ ਸਿੰਘ ਸਿੰਘਣੀਆਂ ਭਜੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਉਹ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਖਾਲਸਾ ਜੀ ਉਹ ਬੋਲਣਾ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਰਿਆਇਤ ਦੇਖ ਦੇਖ ਫਿਰਦੇ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਕੁਛ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਭਰੋਸਾ ਦਾਨ ਵਿਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਧਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਨੇ ਮਾਣ ਦੇ ਮਾਣ ਸਤਿਗੁਰੂ ਨਿਤਾਣਿਆ ਤਾਣ ਸਤਿਗੁਰੂ ਨਿਓਟ ਇੰਡੀਓਟ ਨਿਆਸਿਆਂ ਦਿਆਸੇ ਨਿਰੰਕਾਰ ਸ਼ੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜੂਰ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਆਪ ਜੀ ਤਰੁੱਠੇ ਹੋਏ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਸੱਚੇ ਪਾਤਸ਼ਾਹ ਤਰੁੱਠ ਕੇ ਸੱਚੇ ਪਾਤਸ਼ਾਹ ਆਪਨੇ ਪ੍ਰੇਰਨਾ ਉੱਦਮ ਬਖਸ਼ੇ ਸੱਚੇ ਪਾਤਸ਼ਾਹ ਇਹ ਰਹਿਣ ਸਵਾਈ ਕੀਰਤਨ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੀ ਮਿਹਰ ਵਿੱਚ ਕਰਾਏ ਨੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਦੇ ਬੱਚਾ ਪ੍ਰੇਮ ਸਿੰਘ ਜੋ ਸੱਚੇ ਪਾਤਸ਼ਾਹ ਆਪ ਦੇ ਹੁਕਮ ਦੇ ਵਿੱਚ ਅਗਲੇ ਕਾਰਜਾਂ ਵਿੱਚ ਜਾਣ ਵਾਸਤੇ ਸੱਚੇ ਪਾਤਸ਼ਾਹ ਤਿਆਰੀਆਂ ਕਰਕੇ ਜਾ ਰਿਹਾ ਹੈ ਆਪ ਜੀ ਦਾ ਵੋਟ ਆਸਰਾ ਲਿਆ ਹੈ ਆਪਨੇ ਕਿਰਪਾ ਕਰਨੀ ਜੀ ਸਤਿਗੁਰੂ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਬਖਸ਼ਣਾ ਗੁਰਮੁਖ ਦਾ ਪਹਿਰਾ ਬਖਸ਼ ਕੇ ਸੱਚੇ ਪਾਤਸ਼ਾਹ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਮਿਹਰ ਕਰਨੀ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋ ਕੇ ਵਰਤਣਾ ਜੀ ਸਤਿਗੁਰੂ ਮਿਹਰ ਕਰਕੇ ਸੱਚੇ ਪਾਤਸ਼ਾਹ ਆਪਣੀ ਸੰਗਤ ਵਿੱਚ ਰੱਖਣਾ ਔਰ ਜਿਹੜੇ ਕਾਰਜ ਸੱਚੇ ਪਾਤਸ਼ਾਹ ਆਪ ਜੀ ਨੇ ਕਰਾਏ ਨੇ ਆਪ ਜੀ ਬਖਸ਼ੇ ਨੇ ਸੱਚੇ ਪਾਤਸ਼ਾਹ ਬੱਚਿਆਂ ਨੂੰ ਸੱਚੇ ਪਾਤਸ਼ਾਹ ਸਭਨਾਂ ਦੇ ਅੰਗ ਸੰਗ ਸਾਈ ਹੋ ਕੇ ਵਰਤ ਕੇ ਸੱਚੇ ਪਾਤਸ਼ਾਹ ਇਹ ਕਾਰਜ ਵਿੱਚ ਸਫਲਤਾ ਬਖਸ਼ਣੇ ਸੱਚੇ ਪਾਤਸ਼ਾਹ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੱਚੇ ਪਾਤਸ਼ਾਹ ਜਹ ਜਹ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਦਾ ਵੈ ਆਪਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋ ਕੇ ਵਰਤਣਾ ਸੱਚੇ ਪਾਤਸ਼ਾਹ ਰਹਿਮਤ ਕਰਨੀ ਜੀ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੀ ਮਿਹਰ ਵਿੱਚ ਸੱਚੇ ਪਾਤਸ਼ਾਹ ਕੀਰਤਨ ਦੀਆਂ ਹਾਜ਼ਰੀਆਂ ਭਰਾਈਆਂ ਆਪਣੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਬਾਣੀ ਦਾ ਇਹ ਜੋ ਸੱਚੇ ਪਾਤਸ਼ਾਹ ਆਧਾਰ ਬਖਸ਼ਿਆ ਹੈ
आप कृपा करो होर बद चढ़ के सच्चे पातशाह एक कीर्तन की दात बख्शो सच्चे पातशाह सबना सच्चे पातशाह कीर्तन के नाल निहाल निहाल निहाल करो सच्चे पातशाह हमें तो दूर करना सच्चे पातशाह हमें तो दूर रख के सेवा करने दा सच्चे पातशाह आप जी ने समर्था बख्शनी सच्चे पातशाह आप सबना दाजियाँ आप जी ने दर प्रवान करनिया सबना दोलियाँ नाम के नाल भरपूर करनिया जिस सच्चे पातशाह असी कलयुगी जीव हाँ सदा सदा पुगना हाँ आप जी बख्शंत पिता हो जी सतगुरु साढ़े औगण चार सच्चे पातशाह होइया पुलना चुकन की खेल करनी सवना का कीर्तन गाव्या सुनिया थाए पाने सच्चे पातशाह रहमत करनी इस वेले आप जी हजूर कड़ा प्रशादी देख हाजिर आप कृपा करो रहमत करो भोग लाओ अमृत प्रशाद संगत वर्तन की आग्ञा होगी जो जो छके हजूर का पावन पितर नाम वाहगुरु वाहगुरु वाहगुरु पंथ में चढ़ती कल करो जी सतगुरु सच्चे पातशाह पंथ का बोलबाला करो पंथ में एकता परस्पर प्यार बख्शो सच्चे पातशाह तुट के सच्चे पातशाह कृपा करो अपने पावन हुक्मनामे बख्शो सच्चे पातशाह असीस बख्शो जी सतगुरु जो जी हजूर दे दर ते आवे सुराजी जावे नानक।

ਤੁਹਾਡੇ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਇਸ ਪਾਸ ਬੈਠਿਆ ਸੋਈਐ ਸਮਲਾਂ ਦਾ ਵਿਸਾਓ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ

0: ਵਾਹਿਗੁਰੂ ਜੀ ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪਤ ਪਾਰਾ, ਹਮਰੇ ਦੁਸ਼ਟ ਸਵੈ ਤੁਮ ਕਹੋ, ਆਪ ਹੱਥ ਦੇ ਮੋਏ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਛਾਨਜ ਕਰਦੇ ਕਰੀਐ, ਬੈਣ ਕੋ ਆਦ ਸਿਮਰੀਐ, ਪੂਰਨ ਹੋਏ ਹਮਾਰੀ ਆਸਾ, ਹੋਰ ਭਜਨ ਕੀ ਰਹੇ ਪਿਆਸਾ, ਤੁਮੇ ਸਾੜ ਕੋਈ ਅਵਰ ਨ ਧਿਆਉ, ਜੋ ਵਰ ਚਾਹੁ ਸੋ ਤੁਮ ਤੇ, ਸੇਵਕ ਸਿੱਖ ਹਮਾਰੇ ਤਾਰੀਐ, ਆਪ ਹੱਥ ਦੇ ਮੁਝੇ ਬਰੀਐ, ਉਹ ਜੋ ਸਦਾ ਹਮਾਰੇ ਪੱਛਾ, ਰਾਖ ਦੇ ਮੋਏ ਰਾਖ ਨਾਰੇ ਸਾਹਿਬ ਸੰਤ ਸਾਹਿਬ ਕੇ ਹਰੇ ਦੀਨ ਬੰਦ ਦਿਸਣ ਕੇ ਹੰਤਾ ਤੁਮੋ ਪੁਰੀ ਚਿਤ ਸੰਤਾ, ਕਾਲ ਪਾਏ ਬ੍ਰਹਮਾ ਬਖਰਾ,
1: ਕਾਲ ਪਾਏ ਸਿਵ ਜੁ ਅਖਰਾ,
0: ਕਾਲ ਪਾਏ ਕਰ ਬਿਸਮ ਪ੍ਰਕਾਸ਼ਾ,
1: ਕਾਲ ਕਾ ਕੀਆ ਤਮਾਸ਼ਾ,
0: ਜਮਨ ਕਾਲ ਜੋਗੀ ਸਿਵ ਜੀਓ, ਜਮਨ ਕਾਲ ਸਭ ਲੋਕ ਸਵਾਰਾ, ਜਮਨ ਕਾਲ ਸਭ ਜਗਤ ਬਣਾਇਓ, ਆਦਿ ਅੰਤੇ ਕੈ ਅਵਤਾਰਾ, ਨਮਸਕਾਰ ਤੁਸ ਹੀ ਕਹੁ ਮਾਰੀ, ਸੇਵਕਣ ਕੋ ਸ਼ਿਵ ਗੁਣ ਸੁਖ ਦੀਓ, ਘਟ ਘਟ ਕੇ ਅੰਤਰ ਕੀ ਜਾਣਤ, ਚੀਤੀ ਤੇ ਕੁੰਚਰ ਅਸਥੂਲਾ, ਸੰਤਾਂ ਦੁਖ ਪਾਏ ਤੇ ਦੁਖੀ, ਏਕ ਏਕ ਕੀ ਪੀਰ ਪਛਾਨੈ, ਜਬ ਕੁਜ ਕਰ ਕਰਾ ਕਰ ਤਾਰਾ,
1: ਪ੍ਰਜਾ ਤਰਸ ਤਬ ਤੇ ਹੈ ਪਾਰਾ,
0: ਜਬ ਆ ਕਰ ਕਰ ਕਹੋ ਕਬ ਹੋ, ਜੇ ਤੇ ਵੰਸ਼ ਸਭ ਤਾਰੈ, ਸਭ ਹੀ ਤੇ ਰਹਿਤ ਨਿਰਾਲੰ,
1: ਜਾਨਤ ਭੇਦ ਭੇਦ ਅਰ ਆਲੰ,
0: ਨਿਰੰਕਾਰ ਨਿਰਕਾਰ ਨਿਰਲੰਭ,
1: ਆਦ ਅਨੀਲ ਅਨਾਦ ਸੰਭ,
0: ਤਾਕਾ ਮੂੜ ਚਾਰ ਪ੍ਰਤਿਧਾ,
1: ਜਾਕੋ ਭੇਵ ਨ ਪਾਵ ਤਬੇਦਾ,
0: ਤਾਕੋ ਪਰ ਪਾਨ ਅਨੁਮਾਨਤ,
1: ਮਹਾ ਮੂੜ ਕਛ ਭੇਦ ਨ ਜਾਣਤ,
0: ਦੇਵ
1: ਕੋ ਕਹਿਤ ਸਦਾ ਸਿਵ,
0: ਨਿਰੰਕਾਰ ਕਾ ਚੀਤ ਨੈ ਤਵ,
1: ਆਪ ਆਪਣੀ ਬੁੱਧ ਹੈ ਜੇਤੀ,
0: ਬਰਨਤ ਪਿੰਨ ਪਿੰਨ ਤੋ ਤੇਤੀ,
1: ਕਮਰਾ ਲਖਾ ਨ ਜਾਏ ਪਸਾਰਾ, ਏਕੈ ਰੂਪ ਅਨੂਪ ਸਰੂਪਾਰ,
0: ਪਿਓ ਰਾਗ ਤੇ ਉਪਾਰ,
1: ਅੰਡਜ ਜੇਰਜ ਸੇ ਤਜਕੀਨੀ,
0: ਕੁਛ ਕੁਛ ਖਾਨ ਕਹੋ ਅਚਨੀ,
1: ਕਹੁ ਕੂਲ ਰਾਜਾ ਹੈ ਬੈਠਾ,
0: ਸਮਟ ਪਰ ਸੰਤਰ ਕੈਠਾ,
1: ਸਗਰੇ ਸ੍ਰਿਸ਼ਟ ਦਿਖਾਏ ਚੰਬਾਵ,
0: ਆਦ ਜੁਦਾ ਸਰੂਪ ਸਿਮਭਵ,
1: ਅਵਰਛਾ ਮੇਰੀ ਤੁਮ ਕਰੋ,
0: ਸਿੱਖੋ ਵਾਰ ਸਿੱਖ ਸੰਗਰੋ,
1: ਦੁਸ਼ਟ ਜਿਤੇ ਠੁਰਤ ਤਪਾਤਾ,
0: ਸੰਦੇਸ਼ ਕਰੋ
1: ਰਚਾ ਹੋਏ ਤਾਹੇ ਸਭ ਕਾਲਾ,
0: ਦੁਸ਼ਟ ਅਰਿਸ਼ਟ ਰੇ ਤਤਕਾਲਾ,
1: ਕਿਰਪਾ ਦ੍ਰਿਸ਼ਟਨ ਜਾਹੇ ਨਿਹਰ ਹੋ,
0: ਤਾਕੇ ਤਾਕਤ ਲਗ ਮੋ ਹਰਿਓ,
1: ਰਿੱਧ ਸਿੱਧ ਕਰਮੋ ਸਭ ਹੋਈ,
0: ਦੁਸ਼ਟ ਚਾਚ ਸਕੈ ਨ ਕੋਈ,
1: ਏਕ ਬਾਰ ਚਿੰਤ ਮੈਂ ਸੰਭਾਰਾ,
0: ਤਾਏ ਵਾਰਾ
1: ਜਿਨ ਨਾਮ ਤਿਹਾਰੋ ਕਹਾ,
0: ਦਾਰੇ ਦੁਸ਼ਟ ਦੋ ਤੇਰਾ।

0: ਦਾਸ ਪੂਰਨ ਸਿਮਰਤਾ
1: ਕਿਰਤ ਸਕਲ ਦੇਹ ਕੋ ਹਰਤਾ
0: ਦੁਖਿਆਨ ਕੋ ਛੈ ਕਰਤਾ
1: ਤੇ ਤੁਜ ਭਏ ਦਇਆ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਣੀ। ਸੱਚ ਹੁਕਮ ਤੁਮਾਰਾ

ਨਾਨਕ ਸਾਹਿਬ ਭਰਪੁਰ ਲੀਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤੱਖ ਗੁਰੂ ਨਿਸਤਾਰੇ।

ਜਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰਹਿ ਸੇ ਧਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕਉ ਸਿਮਰਹਿ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰ ਹੈ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ।

ਨਾਨਕ ਪਾਈਐ ਸਾਧ ਕੈ ਸੰਗ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜਹ ਪੈਡੈ

ਚੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ

ਜਾਣ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪਹੋ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ।

ਗਿਆਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ

ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ

ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਜਹ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕਉ ਸਿਮਰਤ ਪਰਮ ਗਤ ਪਾਵਹਿ। ਜਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਹ ਪ੍ਰਸਾਦ ਪਾਠ ਪਟੰਬਰ ਹਡਾਵਹਿ, ਤਿਸਹਿ ਤਿਆਗ ਕਤ ਅਵਰ ਲੁਭਾਵਹਿ। ਜਹ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ। ਜਹ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ। ਜਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।

ਮੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ।

ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੌ

ਸਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ

ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ

ਘੱਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੇ, ਰਾਮ ਨਾਮ ਸੰਗ ਤਿਨ ਲਿਵ ਲਾਗੇ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ।

ਕਿਨਾ ਵਖਿਆਨੀ ਸਾਚੋ ਸਾਚੋ ਸਾਚੋ ਸਭ ਕੀਨਾ ਕੋਟ ਮੱਧੇ ਕਿਨਾ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਬਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀਨ ਸੰਤ ਕੇ ਹਤੇ ਕੌ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰ ਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਓ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੇ ਇਉਂ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ

ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕਉ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ

ਭੇਖ ਕਰਹਿ ਇਕ ਰੰਗ ਨਾਨਾ ਬਿਧ ਕੀਨੋ ਵਿਸਥਾਰ ਪ੍ਰਭ ਅਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਧ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ

ਸਤ ਪੁਰਖ ਸਭ ਮਾਹੇ ਸਮਾਲੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ

ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ।

ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਟਪਦੀ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਧਿਆਵਨ ਹਾਰ ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਸ ਸੁਨਤਾ ਬੁੱਝਣ ਹਾਰ ਕਉ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸੱਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੁੱਝੈ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕਉ ਦੇਹ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ

ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਹੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਇ ਪ੍ਰਭ ਆਪਣੇ ਸਿਓ ਰਹਿ ਸਮਾਇ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਣਪ ਸਗਲੀ ਛਾਡ

ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ

ਧਰਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਨਾਸੀ, ਕਉ ਨਾਨਕ ਕਾਟੀ ਜਮ ਫਾਸੇ। ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕ ਉਪਾਵਨਾ ਛੁਟਨ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ।

ਅਸ ਹਸਤੀ ਰਥ ਅਸਵਾਰੇ ਝੂਠਾ ਡਾਂਫ ਝੂਠ ਪਾਸਾਰੇ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੇ ਉਤਰ ਸਮੈਲ ਬਿਨਸ ਜਾਏ ਹੋ ਮੈਂ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਛਤ ਗਏ।

ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇ ਬਹੁ ਹਰ ਨਾਮ। ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ।

ਪ੍ਰਭ ਕੀ ਦ੍ਰਿਸ਼ਟ ਮਹਾਂਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨਦਿਨ ਲਿਵਲਾਗ, ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇੱਛ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ, ਭਗਤ ਭਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋ ਸੀਛਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਡਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪਹੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸਵਾਓ, ਨੇਤਰ ਹੋ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ, ਏਕ ਬਸਤ ਦੀਜੈ ਕਰਮਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਸਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪਨੀਤ, ਭਗਤ ਭਾਏ ਲਾਵੈ ਮਨਹੀਤ, ਹਮ ਨਿਰਗੁਨੀਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੇ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ

ਭੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹਿ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੁਹੂ ਪਾਖ ਕਾ ਅਪਹਿ ਧਨੀ ਉਨਕੀ ਸੋਭਾ ਉਨਹੂ ਬਨੀ ਆਪਹਿ ਕੌਤਕ ਕਰੈ ਅਨਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਣਤ ਅਤੋਲੈ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਤਾਰ ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣਾ ਭਾਣੈ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤੱਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨਹੋ ਬਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲੈ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਐ ਨਾਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਕਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸੈ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਣਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨੋ ਉਪਦੇਸ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੋਇਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੁ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪ

ਅਖਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਦ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ

ਅਸ਼ਟਪਦੀ ਪੂਰੇ ਗੁਰ ਕਾ ਸੁਨੁਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿੱਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੈ ਆਵਨ ਜਾਨ ਹਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ

ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ।

ਤਿਸਤੇ ਹੋਏ ਲਖ ਦਰਿਆ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਹਰ ਅਸੰਗ ਅਲਵੜ ਤਿਆਕੁ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਆਉ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੋ ਕਵਨ ਜਿਤ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ

ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇ

ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸੁਰੈ।

ਦੂਰ ਖਾਈ ਖਾਈ ਕੇਤਿਆਂ ਦੁੱਖ ਭੁਗ ਸਦਮਾਰ ਏਪੇ ਦਾਤਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਔਰ ਆਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁੱਖ ਆਏ।

ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦੇ ਉਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵਹਿ ਜੋਧ ਮਾਮਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ।

ਕੂੜੈ ਠੀਸ ਆਖਣ ਜੋਰਾ ਚੁੱਪੇ ਨਹਿ ਜੋਰਾ ਜੋਰ ਨਾ ਮੰਗਣਾ ਦੇਹ ਨਾ ਜੋਰਾ ਜੋਰ ਨਾ ਜੀਵਨ ਮਰਨ ਨਹਿ ਜੋਰਾ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਹੋਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇਤੇ ਪਵਨ ਪਾਣੀ ਵੈਸ

ਆਨਵ ਮੁਨ ਕੇ ਤੇਹ ਕੇ ਤੀਰਥਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਦ ਨਰਿੰਦ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਘੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ

ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕ

ਏਕਾਇ ਨਮਸਤੰਗਾ ਭੂਤੈ ਨਮਸਤੰਗਾ ਜੂਪੇ ਨਮਸਤੰਗਿਰ ਕਰਮੈ ਨਮਸਤੰਗਿਰ ਭਰਮੈ ਨਮਸਤੰਗਿਰ ਦੇਸੇ ਨਮਸਤੰਗਿਰ ਭੇਸੇ ਨਮਸਤੰਗਿਰ ਨਾਮੇ ਨਮਸਤੰਗਿਰ ਕਾਮੇ।

ਵਾਲੀ ਹੈ। ਕੀ ਸਰਬੱਤਰ ਮਾਨਿਆ ਹੈ, ਕੀ ਸਰਬੱਤਰ ਦਾਨਿਆ ਹੈ, ਕੀ ਸਰਬੱਤਰ ਗਾਉਣਾ ਹੈ, ਕੀ ਸਰਬੱਤਰ ਭਾਉਣੇ, ਕੀ ਸਰਬੱਤਰ ਦੇਸਾ ਹੈ, ਕੀ ਸਰਬੱਤਰ ਭੇਸਾ ਹੈ, ਕੀ ਸਰਬੱਤਰ ਰਾਜਾ ਹੈ, ਕੀ ਸਰਬੱਤਰ ਸਾਜਾ ਹੈ, ਕੀ ਸਰਬੱਤਰ ਦੀਨਾ ਹੈ, ਕੀ ਸਰਬੱਤਰ ਲੀਨਾ ਹੈ, ਕੀ ਸਰਬੱਤਰ ਜਾਹੂ, ਕੀ ਸਰਬੱਤਰ ਭਾਉ, ਕੀ ਸਰਬੱਤਰ ਦੇਸਾ, ਕੀ ਸਰਬੱਤਰ ਭੇਸਾ, ਕੀ ਸਰਬੱਤਰ ਕਾਲੇ, ਕੀ ਸਰਬੱਤਰ ਪਾਲੇ, ਕੀ ਸਰਬੱਤਰ ਹੰਤਾ, ਕੀ ਸਰਬੱਤਰ ਗੰਤਾ, ਕੀ ਸਰਬੱਤਰ ਭੇਖੀ, ਕੀ ਸਰਬੱਤਰ ਭੇਖੀ, ਕੀ ਸਰਬੱਤਰ ਕਾਜੇ, ਕੀ ਸਰਬੱਤਰ ਰਾਜੇ, ਕੀ ਸਰਬੱਤਰ ਸੁਖਾ, ਕੀ ਸਰਬੱਤਰ ਭੁੱਖਾ, ਕੀ ਸਰਬੱਤਰ ਤ੍ਰਾਣੇ, ਕੀ ਸਰਬੱਤਰ ਪ੍ਰਾਣੇ, ਕੀ ਸਰਬੱਤਰ ਦੇਸਾ, ਕੀ ਸਰਬੱਤਰ ਭੇਸਾ, ਕੀ ਸਰਬੱਤਰ ਮਾਨਿਆ ਸਦੈਵ ਪ੍ਰਧਾਨਿਆ, ਕੀ ਸਰਬੱਤਰ ਜਾਪਿਆ, ਕੀ ਸਰਬੱਤਰ ਥਾਪਿਆ, ਕੀ ਸਰਬੱਤਰ ਭਾਨੇ, ਕੀ ਸਰਬੱਤਰ ਮਾਨੇ,

ਸਾਧ ਸਰੂਪ ਆ ਨੰਗੀ ਆ ਨਾਮੇ ਤ੍ਰਿਭੰਗੀ ਤ੍ਰਿਕਾਮੈ ਤ੍ਰਿਭੰਗ ਦਰਬਾਦੇ ਆ ਗੰਜੇ ਆ ਵਾਦੇ ਆ ਗੰਜੇ ਆ ਗਾਦੇ ਸਵੰ ਸਰਬ ਭਾਗੇ ਸਰਬ ਸੋ ਸਰਬ ਅਨੁਰਾਗੇ।

ਗੰਜੀ ਅਲਿਖੀ ਭਿਅੰਗ ਪ੍ਰਿਆਤ ਸ਼ਾਂਦ ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਣਾਸੀ ਅਗੁੰਜਲ ਅਨਾਮੇ ਸੁਮਸਤੁਲ ਨਿਵਾਸੀ ਰਕਾਉਂ ਬੈਭੂਤੇ ਸੁਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੈਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕੋ ਨਿੰਦਾ ਸੁਮਸਤੁਲ ਨਿਵਾਸੀ ਅਜੈ

ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨੀ ਹੀ ਚਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਜਕ ਨੇਕ ਸੋ ਏਕ ਦਵਈਆ ਦਾਨਵ ਦੇਵ ਨਾਨਸ ਅਜਰ ਭੂਤ ਭਵਿੱਖ ਭਵਾਨ ਜਪੇ।

ਜਾਵੇ। ਹਮਰੀ ਕਰੁਆ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ, ਤਬ ਚੰਦਨ ਮਣ ਰਹੇ ਹੁਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਅਮਰੇ ਦੁੜ ਸਭੇ ਤੁਮ ਘਾਵੋ ਆਪਾ ਦੇ ਮੋਹਿ ਬਚਾਵ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੀ ਕੁਰਤਾਰਾ, ਮੂਹ ਰੱਛਾ ਨਿਜ ਕਰਦੇ ਕਰੀਐ, ਸਭ ਬੈਰਨ ਕੁਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ, ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਆਦੇ ਮੁਝੇ ਉਬਰੀਐ, ਮਰਨ ਕਾਲ ਕਾਤਰਾ ਸੁਨਵਰੀਏ, ਹੁਜੂ ਸਦਾ ਮਾਰੇ ਪੱਛਾ, ਸ੍ਰੀ ਹਤੁਜੂ ਕਰਿਓ ਰੱਛਾ, ਰਾਖ ਲਿਓ ਮੋ ਰਾਖਣ ਹਾਰੇ ਸਾਹਿਬ ਸੰਤ।

ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਰ ਜਸ਼ਨਿ ਉਪਜਾਓ ਆਦੰਤੀ ਕੇ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ।

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕੇ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰ ਕਰਾ ਕੁਰਤਾਰਾ, ਪ੍ਰਜਾ ਧਰਤ ਤਵ ਦੇ ਅਪਾਰਾ, ਜਬ ਆ ਕਰਕ ਕਰ ਤੂੰ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨਾ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝੇ ਉਚਾਰੇ।

ਕਿਲ ਵਿਖ ਸਗਲ ਦੇ ਕੋ ਹਰਤਾ ਦੁੜ ਦੁਖੀਅਨ ਕੋ ਚੈ ਕਰਤਾ ਸ੍ਰੀ ਆਤੋ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਚਿਤ ਪਲ ਪਾਵੇ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅੜਿਲ।

ਪਈ। ਸਮਸਤਰੇ ਸਾਚਪਨੀ ਜੇ ਅਰਥ ਸਾਚ ਫੁਣ ਤੀਨ ਕਹੀ ਜੈ ਭਾਦਰਵ ਸ੍ਰੀ ਅਸ਼ਟਮੀ ਰਵ ਵਾਦਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਧਰੇ ਨਹੀਂ ਆਨੇ ਓ ਰਾਮ ਰਹੀਮ ਪ੍ਰਾਣ ਕੁਰਾਣ ਅਨੇਕ ਕਹੇ ਮਾਤੇ ਇੱਕ ਨਾ ਮਾਨੇ ਹੋ ਸਿਮਰਾ ਸਾਤਰ ਬੇ ਸਭੇ ਬਹੁ ਭੇਦ ਕਹੇ ਅਮੇਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ।

ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਾਨ ਐ ਵਸਿਆ ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਰ ਕੇ ਲਾਗੇ। ਕਹੇ ਨਾਨਕ ਤੈ ਸੁਖ ਵਾ ਤਿਤ ਘਰ ਅਨਦ ਵਾਜੇ

ਪਾਵੇ ਤਾਂ ਸੋ ਜਨ ਦੇ ਜਿਸਨੂੰ ਉਰਕਾ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।

ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਉਲੇ ਨਾ ਕੀਤੇ ਜਿਤੇ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤੇ ਉਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੇਵ ਪਾਇਕ, ਵੇਖ ਪਰਸਨ ਆਇਆ, ਲਭ ਲੋ ਬੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁੱਠਾ, ਆਦਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਭ ਲੋ ਬੰਕਾਰ ਤਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਰਵਾਸਨਾ ਸੁਮਾਨੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵਿੱਚ ਚੱਲੈ ਸੁਆਮੀ, ਔਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਵਿੱਚ ਚੱਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸਿਆਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤੇ ਵਿੱਚ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਤਿਨ ਕੇ ਮਨ ਵਸਿਆ, ਜਿਨ ਧੁਰੋਂ ਲਿਖੀ ਆਇਆ, ਕਿ ਫਿਰੇ ਕਨੇਰੇ ਕਰੇ ਗੱਲਾਂ।

ਪਵਿੱਤ ਹੋਏ ਗੁਰਮੁਖ ਜਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰਿ ਧਿਆਇਆ, ਕਰਮੀ ਸਹਿਜਨਾ ਉਪਜੀਵਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਾਹੇ ਕਰਮ ਕਮਾਏ, ਸਹਿਸੇ ਜਿਉ ਮਲੀ ਨਾਇਕ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਵਰ

ਹਾਰਿਆ ਏ ਤਿਸਨਾਹਾਂ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾ ਹੀ ਫਿਰੇ ਜਿਉਂ ਬਿਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਹੇ ਪਹੁੰਚੇ ਨਾਈ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾ ਰਹੇ ਕਹੇ ਨਾਨਕ ਜਿਨ ਮਰ ਨਿਰਮਲ ਸਦਾ ਰਹੇ ਗੁਰੂ ਨਾਲ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾਰੇ ਪਰਣੇ ਗੁਰਬਿਨ ਅਵਰਣਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ

ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋਆ ਸੁਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸਿਵ ਸਕਤ ਆਪੇ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਗਤਾ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਵੇਖ ਸਿਉ ਲਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣਾ ਜਾਣੀ ਤਤੈ ਸਾਰਣਾ ਜਾਣੀ ਗੁਰੂ ਬਾਜੋ ਤਤੈ ਸਾਰਣਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਵਡਦਾਤਾ ਜਗਨ ਮੈਂ ਹਰ ਪਹੁੰਚਾਵੇ ਉਸਨੂੰ ਕੋਈ ਭੁਜ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਏਕੋ ਜਹੀ ਕਰਦੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰਵਰਤਾਇਆ ਹੈ ਮਾਇਆ ਜੇ ਤਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵਲਾ

ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪਿਆ ਮੁਲਕ ਆਏ, ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨਮਨ ਜਾਰਾ, ਹਰ ਰਾਸ ਮੇਰੀ ਮਨਮਨ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਉ, ਲਾ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨਾ ਰਿਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰ, ਇਹ ਰਸਨਾ ਤੂੰ ਅੰਦਰ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੁਰ ਤੈ ਕਿਤੇ ਜਿਚਰਾ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈ ਹੈ, ਸਤ ਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ। ਹੇ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੋ ਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟਿਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀ ਹੈ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਣਹਤ ਬਾਣੀ

ਅੱਗ ਮੈਂ ਆਇਆ ਜਿਨ ਹਰਤੀ ਦਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਵਰ ਤੂੰ ਮੈਂ ਜੋ ਤਰੀ ਹਰ ਬਿਨਵਰਣਾ ਦੇਖੋ ਕੋਈ ਹਰ ਬਿਨਵਰਣਾ ਦੇਖੋ ਕੋਈ ਨਦਰੀ ਹਰ ਨੇਹਾ ਲਿਆ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾ ਰੇਕ ਹਰ ਬਿਨਵਰਣਾ ਕੋਈ ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੈ ਦੇ ਬਿਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਸਾਚੇ ਸੁਣਨੇ ਨੋ ਪਠਾਏ ਸਾਚੇ ਸੁਣੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਬਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ

ਸਿੱਖ ਜੋ ਚਾਹੇ ਦਾਤਾ ਕਰਤਾ।

perfect.

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕਿਸਾਨ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮੱਤ ਉੱਚੀ

ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨੇਤਨਿਮ ਹੋਏ ਸੱਚੇ ਪਾਤਸ਼ਾਹ ਜੀ ਉਪਰੰਤ ਗੁਰੂ ਕੇ ਕੀਰਤਨੀਆਂ ਵੱਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਨਾਮ ਸਿਮਰਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਹੋਇਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਗੁਰਪਾਲ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਗੁਰਜੀਤ ਸਿੰਘ ਧਰਾਮਪੁਰ ਉਹਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪ ਜੀਆਂ ਨੇ ਦੋਹਤਰੇ ਦੀ ਬਖਸ਼ ਕੀਤੀ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਾਥ ਰੱਖਣਾ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇ ਕੇ ਲੰਗਰ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਨ ਸੋਜ ਪਵਿੱਤਰਾ ਹਮਲਾ ਭੋਗ ਹਰਰਾਜ ਆਪ ਜੀ ਦਾ ਸੀਂਦ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਪਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸਵਾਬ ਹੁਣ ਜੋ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ ਜੋ ਅੱਜ ਵਿਸ਼ੇਸ਼ ਸ਼ਹੀਦੀ ਸਮਾਗਮ ਹੋਣੇ ਹਨ, ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਸੀਂ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾ ਲਾਖੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਪਿਆਰੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠੇ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੇ, ਅਸੰਖ ਸਤੀ, ਅਸੰਖ ਦਾਤਾਰੇ, ਅਸੰਖ ਸੂਰ ਮੋਹ ਪੱਖ ਸਾਰੇ।

ਆ ਨਾ ਸੋ ਹੈ ਪਾਤਾਲ ਪਾਤਾਲ ਲਾਖੇ ਆਗਾ ਸਾਇਆ ਗਾ ਸੁੜ ਕੂੜ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਕਤੇ ਬਾਇਆ ਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਈ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ

ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸਿਉ ਕਈਅਨ ਕੀਤੇ ਗਾਵਣ ਹਾਰੇ ਗਾਵੈ ਤੋਹਨ ਪਾਉਣ ਪਾਣੀ ਬੈਸੰਤ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ

ਆਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਿਪੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੇ ਆਦੇਸ ਤੇ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਏਕੋ ਵੇਸ ਭੁਗਤ ਗਿਆਨ।

ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ।

ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਤੇ ਪਾਏ ਨਾਨਕ ਗਿਆ ਜਾਪੈ ਜਾਏ।

ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਮੋਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ

ਤੇ ਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ।

ਜਿਨੀ ਜਨਮ ਜੂਵੇ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਬੇਸਾਰਿਆ। ਵਿਦਾ ਮਹਿ ਨਾਮ ਉੱਤਮ, ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਵੇ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹਿ ਨਾਨਕ ਸੁਣਹੁ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨਾ ਹੋਰ ਤੈ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਉਹ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਕ

ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨਉ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿਆ

ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਅਹੋ ਲਾਹਾ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਮਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ

ਤੂੰ ਜਗ ਮਹਿਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਆਏ ਸੀ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ।

ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੇ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਾਉ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸੱਚੈ ਸੁਣਨੈ ਨੂੰ ਪਠਾਏ

ਦੂਸਰੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਤਰ ਕਰਦੇ ਪ੍ਰੀਤਵਾਨ ਰਵੀਪਾਲ ਸਿੰਘ ਖਰਬੰਦਾ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਨੇ ਨਵੇਂ ਸੱਚੇ ਪਾਤਸ਼ਾਹ ਜੀ ਜੋ ਬਖਸ਼ ਕੀਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਮੇਰਾ ਪ੍ਰਥ ਰੱਖਣਾ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਹੈ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਤੀਸਰੇ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਪ੍ਰੀਤਮ ਸਿੰਘ ਸੱਚੇ ਪਾਤਸ਼ਾਹ ਜੀ ਓ ਮਾਨ ਬਲਵੀਰ ਕੌਰ ਸੱਚੇ ਪਾਤਸ਼ਾਹ ਜੀ ਮਨਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਓ ਨਵੇਂ ਘਰ ਦੀ ਸੱਚੇ ਪਾਤਸ਼ਾਹ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਕਿਰਪਾ ਕਰਨੀ ਜੀ ਲਾਏ ਹੋਏ ਕਰ ਸੁਖਣੇ ਕਰਨੇ ਮੇਰਾ ਪ੍ਰਿਆਰਥ ਰੱਖਣਾ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਚੌਥੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਚੀਮਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਭਾਈ ਹਰਬੰਸ ਸਿੰਘ ਜੀ ਬੀਬੀ ਰਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਪੋਤਰੇ ਬਾਇਨ ਸਿੰਘ ਬੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਗ੍ਰੈਜੂਏਸ਼ਨ ਹੋਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਕਰਵਾਈ ਗਈ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਕੀਤੀ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਪੰਜਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਮੌਜੂਦਾ ਸਮੇਂ ਦੇ ਸੱਚੇ ਪਾਤਸ਼ਾਹ ਜੀ ਸਮੂਹ ਸਿੰਘ ਸਿੰਘਣੀਆਂ ਚੰਗੀਆਂ ਨੂੰ ਯਾਦ ਕਰਦਿਆਂ ਸੱਚੇ ਪਾਤਸ਼ਾਹ ਜੀ ਉਹ ਸਿੱਖ ਸੰਗਤਾਂ ਵੱਲੋਂ ਅਤੇ ਸੱਚੇ ਪਾਤਸ਼ਾਹ ਜੀ ਸਿੱਖ ਪੰਚਾਇਤ ਦੇ ਸਮੂਹ ਸੇਵਾਦਾਰਾਂ ਵੱਲੋਂ ਕਰਵਾਈ ਗਈ ਹੈ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਜੀ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸਭ ਦੀਆਂ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸਮੂਹ ਸ਼ਹੀਦਾਂ ਨੂੰ ਸੱਚੇ ਪਾਤਸ਼ਾਹ ਜੀ ਨਾ ਜਿਨ੍ਹਾਂ ਨੇ ਆਪ ਜੀਆਂ ਦੀ ਆਣ ਬਾਣ ਛਾਣ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਭ ਨੂੰ ਨਮਸਕਾਰ ਹੈ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਉਹ ਸੁੰਦਰ ਰਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਜ ਪਰਦੇ ਕਜਨੇ ਸੱਚੇ ਪਾਤਸ਼ਾਹ ਜੀ ਉਹ ਇੱਕ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਸੱਚੇ ਪਾਤਸ਼ਾਹ ਜੀ ਦਰ ਕਰਦੇ ਪ੍ਰੀਤਵਾਨ ਭਾਈ ਰਾਜ ਭਿੰਦਰਪਾਲ ਸਿੰਘ ਸੰਧੂ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੀ ਪਤਨੀ ਹਰਦੀਪ ਕੌਰ ਦੀ ਸਾਲਾਨਾ ਯਾਦ ਮਨਾਉਂਦਿਆਂ ਸੱਚੇ ਪਾਤਸ਼ਾਹ ਜੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਹੈ ਬਾਣੀ ਦਾ ਜਾਪ ਕਰਦਿਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਰਹਿਮਤਾਂ ਪ੍ਰਾਰਥ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਇੱਕ ਸਹਿਜ ਪਾਠ ਦੀ ਸੰਪੂਰਨਤਾ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਾਹਿਬਾਂ ਦੀ ਰਹਿਮਤ ਹੋਈ ਹੈ, ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ 5 ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹੋਏ ਸਨ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ, ਨਾਲ ਸਹਿਜ ਪਾਠ ਦੀ ਸੰਪੂਰਨਤਾ ਹੋਈ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਪਰਿਵਾਰਾਂ ਦੀ ਕੀਤੀ ਸੇਵਾ ਥਾਏ ਪਾਉਣ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸੋ ਨਾਲ ਹੀ ਜੋ ਸਿੱਖ ਪੰਚਾਇਤ ਸਮੂਹ ਸੰਗਤਾਂ ਵੱਲੋਂ ਮੌਜੂਦਾ ਸਮੇਂ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਕੀਤੀ ਗਈ ਹੈ, ਜੋ ਅੱਜ ਗੁਰੂ ਘਰ ਵਿਖੇ ਦੁਪਹਿਰ ਦੇ ਦੀਵਾਨਾਂ ਵਿੱਚ ਮਹਾਨ ਸ਼ਹੀਦੀ ਸਮਾਗਮ ਮਨਾਏ ਜਾਣੇ ਹਨ। ਸੋ ਸਤਿਗੁਰੂ ਸਾਹਿਬ ਜੀ ਸਭ ਦੀ ਸੇਵਾ ਥਾਏ ਪਾਉਣ। ਹੁਣ ਜੋ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਦਿੱਤੇ ਜਾਣੇ ਹਨ, ਸਭ ਪਰਿਵਾਰਾਂ ਨੂੰ ਬੇਨਤੀ ਹੈ ਆਪ ਜੀ ਆ ਕੇ ਬਖਸ਼ਿਸ਼ ਪ੍ਰਾਪਤ ਕਰੋ, ਉਪਰੰਤ ਸੁਖਾਸਨਾਂ ਦੀ ਸੇਵਾ। ਫਿਰ ਬਾਹਰ ਖੁੱਲ੍ਹੇ ਪਨਾਲਾਂ ਵਿੱਚ ਜੋ ਸੋਹਣੇ ਦੀਵਾਨ ਸਜਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੇ ਸੋ ਨਿਹਾਲ।

ਸਹਿਜ ਪਾਠ ਵਾਲੇ ਵੀ ਆ ਜਾਓ ਜੀ ਅੱਗੇ। ਬੋਲੇ ਸੋ ਨਿਹਾਲ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰਿਅਹੁ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ।

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਾਂ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਕਰ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼

ਤਨੈ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਵ ਕਹੀ ਪੂਪਾ ਅੰਡਜ ਜੀਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਏਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਭਵ ਵਾਦ ਜੁਗਾਦ ਸਰੂਪ ਸੋਏ ਅੰਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੀਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਭਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਬਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾਂ ਕੇ ਤਾਪ ਤਨਕ ਮੋਹ ਤਨਕ ਮਹਿ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੇ ਨਾ ਕੋਈ ਏਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਵ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ, ਜਿਹ ਜਿੱਠੇ ਸਬਦ ਫਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ, ਚੌਪੀ ਸਾਹਿਬ ਦੇ ਜਾਪ ਹੋਏ ਹਨ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ, ਚਾਲੇ ਪਾਉਣ ਦੀ ਆਗਿਆ ਬਖਸ਼ੋ। ਰਸਤੇ ਵਿੱਚ ਰਾਹ ਪੈਂਦੇ ਸਹਾਈ ਹੋਣਾ ਸਹੀ ਪਿਆਰੇ, ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿੱਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋ ਨਿਹਾਲ, ਸਤਨਾਮ ਵਾਹਿਗੁਰੂ, ਸਤਨਾਮ ਜੀ ਸਤ। ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ,
2: ਸਤਨਾਮ ਵਾਹਿਗੁਰੂ। ਪਰਮ ਕਰਦੇ ਹੋ ਬਈ ਚਾਰ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਪੰਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇੱਕ ਸ੍ਰੀ ਸਹਿਜ ਪਾਠ ਸਾਹਿਬ ਦੀ ਜੋ ਭੋਗ ਪਾਏ ਗਏ ਨੇ, ਮਹਾਰਾਜ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਅੱਜ ਉਹਨਾਂ ਮਹਾਨ ਯੋਧਿਆਂ ਨੇ ਜੋ ਮੌਜੂਦਾ ਸੰਘਰਸ਼ ਵਿੱਚ ਯੋਗਦਾਨ ਪਾ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਤਕਰੀਬਨ ਇੱਕ ਮਹੀਨੇ ਦੇ ਜੋ ਇਹ ਸ਼ਹੀਦ ਆ, ਗਿਣਤੀ ਤਾਂ ਨਹੀਂ ਕਰ ਸਕਦੇ, ਪਰ ਤਕਰੀਬਨ 12 ਸਿੰਘਾਂ ਦੇ ਪੋਸਟਰ ਦੇ ਵਿੱਚ ਨਾਂ ਪਾਏ ਸੀ। ਸੋ ਨਾਮ ਜਦੋਂ ਗਿਆਨੀ ਜੀ ਹੁਣੇ ਕੀਰਤਨ ਕਰ ਲੈਣਗੇ, ਕਰਨ ਤੋਂ ਬਾਅਦ ਫਿਰ ਦੱਸੇ ਜਾਣਗੇ ਜਿਨ੍ਹਾਂ ਦੇ ਅੱਜ ਸ਼ਹਾਦਤ ਨੂੰ ਇਹ ਸਵਾਰਕ ਦੀਵਾਨ ਚੱਲਣੇ ਨੇ। ਸੋ ਆਓ, ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਸੰਗਤ ਦਾ ਧੰਨਵਾਦ ਕਰਦਾ ਜਿਹੜੇ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦੀ ਅਸੀਸ ਲੈਣ ਵਾਸਤੇ ਨਮਸਤਕ ਹੋਏ ਨੇ। ਸੋ ਮੈਂ ਸੰਗਤ ਦਾ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ, ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਉਣ, ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਫੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀ ਹੈ ਜੋ ਮਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਸਿੱਖ ਸੰਘਰਸ਼ ਦੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਸੇਧਾ ਕਰਦਿਆਂ ਹੋਇਆਂ ਜੋ ਆਪਾਂ ਅੱਜ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਮਨਾ ਰਹੇ ਹਾਂ, ਉਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤ ਰਾਹੀਂ ਨਿਹਾਲ ਕਰੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ ਅਤੇ ਭਾਈ ਬਲਜੀਤ ਸਿੰਘ ਜੀ ਬੰਬਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਇਸ ਸ਼ਹੀਦੀ ਸਮਾਗਮ ਨੇ ਇਸ ਵਿੱਚ ਸਾਡੇ ਪਾਸ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਬੇਦ ਸਾਹਿਬ ਉਹ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਦਾ ਇਸ ਫੇਰੀ ਦਾ ਅੱਜ ਆਖਰੀ ਦੀਵਾਨ ਹੋਵੇਗਾ। ਇਸੇ ਤਰ੍ਹਾਂ ਹੀ ਗੁਰੂ ਕੇ ਹਜ਼ੂਰੀਏ ਭਾਈ ਭੁਪਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ, ਇਸ ਤਰ੍ਹਾਂ ਹੀ ਢਾਡੀ ਜੱਥਾ ਭਾਈ ਪੂਰਨ ਸਿੰਘ ਜੀ ਆਸੀ ਜੋ ਆਪ ਜੀ ਨੂੰ ਢਾਡੀ ਵਰਾਂ ਰਾਹੀਂ ਨਿਹਾਲ ਕਰਨਗੇ। ਸੋ ਇਸ ਤਰ੍ਹਾਂ ਜੋ ਅੱਜ ਦੇ ਸਮਾਗਮ ਨੇ ਇਹ 3:45 ਤੱਕ ਚੱਲਣਗੇ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਨਾਲ ਹੀ ਬੇਨਤੀ ਕਰਾਂ ਜੋ ਬੱਚਿਆਂ ਵੱਲੋਂ ਜੌਹਰੇ ਤੇਗ ਦਾ ਪ੍ਰੋਗਰਾਮ ਅਗਲੇ ਮਹੀਨੇ ਹੋਣ ਜਾ ਰਿਹਾ ਹੈ, ਉਹ 5 ਤੇ 6 ਸਪਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਉਸ ਸੰਬੰਧ ਵਿੱਚ ਬੱਚਿਆਂ ਵੱਲੋਂ ਵਾਰ ਟੇਬਲ ਲਗਾਇਆ ਹੋਇਆ ਹੈ, ਬੱਚਿਆਂ ਦਾ ਉਤਸ਼ਾਹ ਕਰਨ ਲਈ ਆਪਣੇ ਦਸਵੰਧ ਵਿੱਚੋਂ ਜ਼ਰੂਰ ਮਾਇਆ ਦਾਨ ਕਰੋ। ਨਾਲ ਹੀ ਮੇਰੇ ਵੀਰ ਬਾਰ ਜਗਦੀਪ ਸਿੰਘ ਜੀ ਜੋ ਕਿ ਨਿਰੋਲ ਸੇਵਾ ਔਰਗੇਨਾਈਜੇਸ਼ਨ ਮੁਕਤਸਰ ਏਰੀਏ ਦੇ ਵਿੱਚ ਚਲਾਉਂਦੇ ਨੇ, ਜੋ ਕਿ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਕੰਠ ਮੁਕਾਬਲਿਆਂ ਦੇ ਲਈ ਉਤਸ਼ਾਹ ਕਰਦੇ ਨੇ, ਜਿਸ ਵਿੱਚ ਉਹਨਾਂ ਦੇ ਪਾਸ 13,000 ਦੇ ਕਰੀਬ ਬੱਚੇ ਪਾਰਟੀਸਪੇਟ ਕਰ ਰਹੇ ਨੇ। ਉਹਨਾਂ ਨੇ ਵੀ ਬਾਹਰ ਟੇਬਲ ਲਗਾਇਆ ਹੋਇਆ ਹੈ, ਜੇ ਆਪ ਜੀ ਨੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਆਪ ਉਹਨਾਂ ਨੂੰ ਜਾ ਕੇ ਟੇਬਲ 'ਤੇ ਮਿਲ ਸਕਦੇ ਹੋ। ਨਾਲ ਹੀ ਇੱਕ ਜ਼ਰੂਰੀ ਬੇਨਤੀ, ਅਕਸਰ ਜਦ ਸਪੋਰਟਸ ਅਕੈਡਮੀ ਜਾਂ ਖਾਲਸਾ ਸਕੂਲ ਦੀ ਰਜਿਸਟ੍ਰੇਸ਼ਨ ਸਾਡੀ ਹੁੰਦੀ ਹੈ ਤਾਂ ਅਸੀਂ ਮੌਕੇ 'ਤੇ ਰਜਿਸਟ੍ਰੇਸ਼ਨ ਨਹੀਂ ਕਰਦੇ, ਬਾਅਦ ਵਿੱਚ ਬੇਨਤੀ ਕਰਦੇ ਹਾਂ ਕਿ ਸਾਡੇ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ। ਸੋ ਅੱਜ ਖਾਲਸਾ ਸਕੂਲ ਦੀ ਰਜਿਸਟ੍ਰੇਸ਼ਨ ਦਾ ਆਖਰੀ ਦਿਨ ਹੈ, ਜਿਸ ਕਿਸੇ ਨੇ ਵੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਖਾਲਸਾ ਸਕੂਲ ਦੇ ਵਿੱਚ ਨਾ ਕਰਵਾਈ ਹੋਵੇ ਤਾਂ ਆਪ ਬਾਹਰ ਜਾ ਕੇ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਬੇਦ ਸਾਹਿਬ ਵਾਲਿਆਂ ਪਾਸੋਂ 12:10 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਗਨਾ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ,

ਜੁਗ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਬਹੁਤ ਹੀ ਵਡਭਾਗੇ ਹੋ ਆਪਣੇ ਮਹਾਨ ਵਿਰਸੇ ਨੂੰ ਜਾਣਨ ਵਾਸਤੇ ਅਤੇ ਮੌਜੂਦਾ ਸੰਘਰਸ਼ ਦੇ ਕੌਮੀ ਘਰ ਵਾਸਤੇ ਜੂਝਣ ਵਾਲੇ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨ। ਉਹਨਾਂ ਮਹਾਨ ਯੋਧਿਆਂ ਨੂੰ ਸਮਰਪਿਤ ਹੋ ਕੇ ਜੁੜ ਬੈਠੇ ਹੋ, ਜਿਨ੍ਹਾਂ ਦੀਆਂ ਸ਼ਹਾਦਤਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ। ਅੱਜ ਕੌਮੀ ਘਰ ਵਾਸਤੇ ਜਾਂ ਸਾਡੇ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਨੇ, ਬੇਆਬਾਦ ਨੇ ਕਈ ਘਰ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸਮੇਂ ਦਾ ਬਚਨ ਉਹਨਾਂ ਨੇ ਪਾਲਿਆ, ਪੰਥ ਵਸੈ ਮੈਂ ਉਜੜਾਂ ਮਨ ਚਾਉ ਹਨੇਰਾ। ਅੱਜ ਬੜੇ ਨੇ ਜਿਹੜੇ ਇਹ ਸੋਚ ਕੇ ਬੈਠੇ ਆ ਵੀ ਮੈਂ ਵਸਦਾ ਰਹਾਂ ਪੰਥ ਭਾਵੇਂ ਉਜੜ ਜਾਵੇ। ਅੱਜ ਇਹੋ ਜਿਹੇ ਜਿਹੜੇ ਗਦਾਰ ਨੇ, ਰਾਜਨੀਤਿਕ ਜਾਂ ਕਈ ਧਾਰਮਿਕ ਦਿਖਾਵੇ ਥੱਲੇ ਵੀ ਬਹੁਤ ਨੇ, ਪਰ ਉਹਨਾਂ ਨੂੰ ਯਾਦ ਕਿਸੇ ਨੇ ਨਹੀਂ ਕਰਨਾ। ਜੇ ਯਾਦ ਕਰਨਾ ਹੈ ਤੇ ਮਾੜਾ ਕਹਿ ਕੇ ਹੀ ਯਾਦ ਕੀਤਾ ਜਾਵੇਗਾ, ਪਰ ਜਿਨ੍ਹਾਂ ਜਝਾਰੂਆਂ ਨੂੰ, ਜਿਨ੍ਹਾਂ ਯੋਧਿਆਂ ਨੂੰ, ਜਿਨ੍ਹਾਂ ਨਾਇਕਾਂ ਨੂੰ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸਦਾ ਵਾਸਤੇ ਕੌਮ ਪੰਥ ਯਾਦ ਕਰਦਾ ਰਹੇਗਾ। ਸੋ ਅੱਜ ਦਾ ਜੋ ਸਮਾਗਮ ਹੈ, ਸ਼ਹੀਦ ਭਾਈ ਜਸਵਿੰਦਰ ਸਿੰਘ ਜੀ, ਸ਼ਹੀਦ ਭਾਈ ਅਜੀਤਪਾਲ ਸਿੰਘ, ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਸ਼ਹੀਦ ਭਾਈ ਗੁਰਜੰਟ ਸਿੰਘ ਜੀ, ਸ਼ਹੀਦ ਭਾਈ ਅਵਤਾਰ ਸਿੰਘ ਜੀ ਸੁਤਰਾਣਾ, ਇਸੇ ਤਰ੍ਹਾਂ ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਜਨਰਲ ਸ਼ਹੀਦ ਭਾਈ ਲਾਭ ਸਿੰਘ ਜੀ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ, ਸ਼ਹੀਦ ਭਾਈ ਸਤਨਾਮ ਸਿੰਘ ਜੀ ਸ਼ੀਨਾ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ, ਜਿਹੜੀਆਂ ਹਜੇ ਕੱਲ੍ਹ ਦੀਆਂ ਗੱਲਾਂ ਨੇ, ਕਿਸ ਤਰ੍ਹਾਂ ਉਹ ਕੌਮੀ ਘਰ ਦੇ ਲਈ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਆਓ ਸਤਿਗੁਰੂ ਦੀ ਰਹਿਮਤ ਕਰਨ ਉਹਨਾਂ ਮਹਾਨ ਯੋਧਿਆਂ ਨੂੰ ਸਮਰਪਿਤ ਹੋ ਕੇ ਇੱਕ ਵਾਰੀ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਫਤਿਹ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ। ਸ਼ਹੀਦਾਂ ਦੀ ਮੌਤ ਕੌਮਾਂ ਵਾਸਤੇ ਜ਼ਿੰਦਗੀ ਹੁੰਦੀ ਹੈ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾ ਖੋਪਰ ਲੈਂਦੇ ਜਾਂ, ਤਸਵੀਰ ਬਦਲਦੀ ਕੌਮਾਂ ਦੀ। ਆਓ ਥੋੜ੍ਹਾ ਜਿਹਾ ਮੈਂ ਪਿਛੋਕੜ ਦੇ ਵਿੱਚ ਤੁਹਾਡੀ ਸੁਰਤ ਨੂੰ ਲੈ ਕੇ ਜਾਵਾਂ, ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਨਿਰਮਲ ਪੰਥ ਦੀ ਨੀਂਹ ਰੱਖੀ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸ ਤੋਂ ਬਾਅਦ 249 ਸਾਲ ਸਤਿਗੁਰੂ ਜੀ ਨੇ ਇਸ ਮਾਤ ਲੋਕ ਦੇ ਵਿੱਚ ਸਰੀਰ ਕਰਕੇ ਵਿਚਰਨਾ ਕੀਤਾ। ਉਹ ਨਿਰਮਲ ਪੰਥ ਜਿਹੜਾ ਸੀ, ਖਾਲਸਾ ਪੰਥ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਪ੍ਰਗਟ ਹੋਇਆ। ਗੁਰਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ,
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਨਿਰਮਲ ਪੰਥ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਕੀਤਾ 1699 ਨੂੰ ਵਿਸਾਖੀ ਵਾਲੇ ਦਿਨ। ਗੁਰੂ ਕਾਲ ਦੇ ਵਿੱਚ ਬਹੁਤ ਸਾਰੀਆਂ ਜੰਗਾਂ ਹੋਈਆਂ, ਯੁੱਧ ਹੋਏ, ਪਰ ਸਤਿਗੁਰੂ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਾਲਦਿਆਂ ਹੋਇਆਂ ਕਬੀਰ ਸਾਹਿਬ ਦੇ ਬੜੇ ਪਿਆਰੇ ਬਚਨ ਮੰਗਲਾਚਰਨ ਦੇ ਰੂਪ ਵਿੱਚ ਜਿਹੜੇ ਆਪਾਂ ਪੜ੍ਹੇ ਨੇ ਕਿ ਕਿਸ ਤਰ੍ਹਾਂ ਅਸਲ ਜਿਹੜਾ ਯੋਧਾ ਹੁੰਦਾ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਭਗਤ ਜੀ ਆਖਦੇ ਨੇ, ਕਹਿੰਦੇ ਅਸਲ ਸੂਰਮਾ ਉਹ ਹੈ ਜਿਹੜਾ ਗਰੀਬਾਂ ਵਾਸਤੇ, ਨਿਤਾਣਿਆਂ ਵਾਸਤੇ ਲੜਦਾ ਹੈ। ਅਤੇ ਜੰਗ ਦੇ ਪਿੱਛੇ ਜਦ ਜੋਰੂ ਅਤੇ ਜ਼ਮੀਨ ਇਹ ਕਾਰਨ ਨਹੀਂ ਹੁੰਦੇ, ਉਸ ਜੰਗ ਦੇ ਵਿੱਚ ਧਰਮ ਦੀ ਗੱਲ ਹੈ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਅਪਾਰਨ। ਉਹ ਜੰਗ ਹੁੰਦੀ ਹੈ ਧਰਮ ਵਾਸਤੇ, ਸੱਚ ਵਾਸਤੇ, ਹੱਕ ਵਾਸਤੇ, ਇਨਸਾਨੀਅਤ ਵਾਸਤੇ, ਅਤੇ ਜਿਨ੍ਹਾਂ ਦੇ ਹੱਕ ਦੱਬੇ ਜਾਂਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ। ਕਈ ਵਾਰੀ ਇਹ ਪੰਕਤੀਆਂ ਜਦੋਂ ਆਪਾਂ ਪੜ੍ਹਦੇ ਹਾਂ, ਆ ਬੱਚਿਆਂ ਦੇ ਅਸੀਂ ਕੈਂਪ ਲਾਈ ਦੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਦੱਸ ਜਾਂਦਾ ਹੈ, ਹਰ ਜ਼ਿਲ੍ਹੇ ਦੇ ਵਿੱਚ ਕੈਂਪ ਲਾਉਣ ਦਾ ਮੌਕਾ ਮਿਲਿਆ। ਅਤੇ ਕਈ ਵਾਰੀ ਬੱਚਿਆਂ ਨੂੰ ਜਦੋਂ ਇਹ ਸਵਾਲ ਕਰੀਦਾ ਹੈ ਵੀ ਇਹ ਪਾਵਨ ਪੰਕਤੀ ਕਿਹਨਾਂ ਦੀ ਉਚਾਰਨ ਕੀਤੀ ਹੈ, ਸੂਰਾ ਸੋ ਪਹਿਚਾਨੀ ਹੈ, ਅਤੇ ਉਹਨਾਂ ਦਾ ਧਿਆਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ 'ਤੇ ਚਲੇ ਜਾਂਦਾ ਹੈ। ਕਿਉਂਕਿ ਉਹ ਸਮਝਦੇ ਨੇ ਵੀ ਜੰਗ ਯੁੱਧ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੇ, ਅਤੇ ਸੂਰਮਿਆਂ ਦੀ ਗੱਲ ਵੀ ਉਹਨਾਂ ਨੇ ਕਰਨੀ ਹੈ। ਪਰ ਇਹ ਜਿਹੜੀ ਪਾਵਨ ਪੰਕਤੀਆਂ ਨੇ, ਭਗਤ ਕਬੀਰ ਸਾਹਿਬ ਜੀ ਦੇ ਇਹ ਮੁਬਾਰਕ ਬਚਨ ਨੇ ਜਿਨ੍ਹਾਂ ਨੇ ਮੌਤ ਦੀ ਗੱਲ ਕਰਦਿਆਂ ਬੜੀ ਨਿਡਰਤਾ ਦੇ ਨਾਲ, ਜਿਸ ਸਮੇਂ ਕਾਂਛੀ ਅਤੇ ਬਨਾਰਸ ਦੇ ਵਿੱਚ ਬੜਾ ਵੱਡਾ ਜ਼ੁਲਮ ਹੋ ਰਿਹਾ ਸੀ, ਵਿਪਰਵਾਦੀ ਸੋਚ ਜਿਹੜੀ ਅੱਜ ਤੱਕ ਸਾਡਾ ਖਹਿੜਾ ਨਹੀਂ ਛੱਡ ਰਹੀ, ਆ ਜਿੰਨੇ ਵੀ ਸੰਘਰਸ਼ ਹੋ ਰਹੇ ਆ, ਜਦੋਂ ਜਹਿਦ ਹੋ ਰਹੀ ਆ, ਕੌਮੀ ਘਰ ਵਾਸਤੇ ਜਝਾਰੂਆਂ ਨੂੰ ਜੂਝਣਾ ਪੈ ਰਿਹਾ ਹੈ, ਅਤੇ ਅਨੇਕਾਂ ਸ਼ਹਾਦਤਾਂ ਹੁਣ ਤੱਕ ਹੋ ਚੁੱਕੀਆਂ ਨੇ, ਇਹਦੇ ਪਿੱਛੇ ਵੱਡਾ ਕਾਰਨ ਇਹ ਜਿਹੜੀ ਮਤ ਹੈ, ਜਿਹੜੇ ਨਹੀਂ ਚਾਹੁੰਦੇ ਵੀ ਮਨੁੱਖਤਾ ਜਿਹੜੀ ਆਜ਼ਾਦ ਰਹੇ, ਕਿਸੇ ਨੂੰ ਆਪਣੇ ਹੱਕ ਪ੍ਰਾਪਤ ਹੋਣ, ਅਤੇ ਉਹਨਾਂ ਨੇ ਮਨੁੱਖੀ ਹੱਕਾਂ 'ਤੇ ਡਾਕੇ ਮਾਰੇ, ਰਾਜਨੀਤਿਕ ਤੌਰ 'ਤੇ, ਧਾਰਮਿਕ ਤੌਰ 'ਤੇ ਮਨੁੱਖਤਾ ਨੂੰ ਗੁਲਾਮ ਰੱਖਣ ਦੀ ਸਦਾ ਕੋਸ਼ਿਸ਼ ਕੀਤੀ ਹੈ। ਉਸ ਸਮੇਂ ਕਾਂਛੀ ਅਤੇ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀ ਵਰਗੇ, ਭਗਤ ਕਬੀਰ ਸਾਹਿਬ ਵਰਗੇ ਇਹਨਾਂ ਭਗਤਾਂ ਨੇ ਐਸੇ ਇਨਕਲਾਬੀ ਬਚਨ ਆਖੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਕਹੋ, ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਕਹਿੰਦੇ ਅਸਲ ਸੂਰਮਾ ਕਿਹੜਾ ਹੈ? ਜਿਹੜਾ ਦੀਨਾਂ ਵਾਸਤੇ ਲੜਦਾ ਹੈ, ਮਜ਼ਲੂਮਾਂ ਵਾਸਤੇ ਲੜਦਾ ਹੈ, ਅਤੇ ਕਿੱਥੋਂ ਤੱਕ ਲੜਦਾ ਹੈ? ਪੁਰਜਾ ਪੁਰਜਾ ਕੱਟ ਮਰੈ। ਕਹਿੰਦੇ ਟੋਟੇ ਟੋਟੇ ਹੋ ਕੇ ਵੀ ਉਹ ਧਰਤੀ 'ਤੇ ਭਾਵੇਂ ਡਿੱਗ ਪਵੇ, ਕਬੂ ਨਾ ਛੱਡੈ ਖੇਤ। ਕਹਿੰਦੇ ਕਦੀ ਵੀ ਉਹ ਰਨ ਭੂਮੀ ਨੂੰ ਛੱਡ ਕੇ ਨਹੀਂ ਜਾਂਦਾ। ਇੱਥੇ ਚਾਹੇ ਵਕਾਰਾਂ ਦੀ ਗੱਲ ਹੋਵੇ, ਅੰਦਰਲੇ ਦੁਸ਼ਮਣ ਦੀ ਗੱਲ ਹੋਵੇ, ਚਾਹੇ ਬਾਹਰਲੇ ਦੁਸ਼ਮਣ ਦੀ ਗੱਲ ਹੋਵੇ, ਉਹਦੇ ਨਾਲ ਜੂਝਣਾ ਜਿਹੜਾ ਹੈ ਇਹ ਗੁਰਮਤ ਦਾ ਸਿਧਾਂਤ ਹੈ। ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਕਈ ਵਾਰੀ ਅੱਜ ਅਸੀਂ ਕਹਿ ਦਿੰਦੇ ਵੀ ਜੂਝਣ ਦੀ ਕੀ ਲੋੜ ਹੈ, ਸਾਨੂੰ ਸੰਘਰਸ਼ ਕਰਨ ਦੀ ਕੀ ਲੋੜ ਹੈ, ਸ਼ਾਂਤਮਈ ਰਹਿ ਕੇ ਵੀ ਸਾਰਾ ਕੁਝ ਮਿਲ ਸਕਦਾ। ਪਰ ਯਾਦ ਰੱਖਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੰਜਵੇਂ ਸਰੂਪ ਅੰਦਰ ਸ਼ਹਾਦਤ ਹੁੰਦੀ ਹੈ। ਅੱਜ ਜਿਹੜੇ ਜਝਾਰੂਆਂ ਨੂੰ, ਜਿਹੜੇ ਯੋਧਿਆਂ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੇ ਅਨੇਕਾਂ ਨੂੰ ਸੋਧਿਆ ਵੀ ਹੈ, ਜਿੱਥੇ ਲੋੜ ਪਈ ਸ਼ਸਤਰ ਦੀ ਵਰਤੋਂ ਵੀ ਕੀਤੀ ਹੈ। ਕਿਉਂ? ਕਿਉਂਕਿ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਚੱਲੇ ਨੇ ਤੇ ਸਤਿਗੁਰੂ ਦੋਨੋਂ ਤਾਕਤਾਂ ਨਾਲ ਲੈ ਕੇ ਤੁਰੇ ਸੀ, ਆਸਾ ਹੱਥ ਕਿਤਾਬ ਕੱਛ, ਹੱਥ ਦੇ ਵਿੱਚ ਡੰਡਾ ਵੀ ਸੀ ਤੇ ਮਹਾਰਾਜ ਜੀ ਦੇ ਕੋਲ ਗ੍ਰੰਥ ਵੀ ਹੈ, ਕਿਤਾਬ ਵੀ ਹੈ। ਭਾਵ ਸਤਿਗੁਰੂ ਜੀ ਗਿਆਨ ਲੈ ਕੇ ਵੀ ਤੁਰੇ ਆ। ਕਈਆਂ ਨੂੰ ਗਿਆਨ ਦੇ ਨਾਲ ਸੋਧਣਾ ਹੁੰਦਾ ਹੈ,
ਵਿਚਾਰ ਚਰਚਾ ਦੇ ਨਾਲ ਗੱਲਬਾਤ ਦੇ ਨਾਲ ਸੋਧਣਾ ਹੁੰਦਾ ਹੈ ਅਤੇ ਕਈ ਵਾਰੀ ਹਥਿਆਰ ਚੁੱਕਣ ਦੀ ਲੋੜ ਪਈ ਹੈ, ਹਥਿਆਰ ਦੇ ਨਾਲ ਸੋਧਣਾ ਪੈਂਦਾ। ਇਹ ਦੋਨੋਂ ਚੀਜ਼ਾਂ ਸਤਿਗੁਰੂ ਜੀ ਲੈ ਕੇ ਤੁਰੇ ਸਨ, ਆਸਾ ਹੱਥ ਕਿਤਾਬ ਕੱਛ। ਜੇ ਕਿਤੇ ਵੱਡੇ ਵੱਡੇ ਰਾਜਿਆਂ ਦੇ ਨਾਲ ਜੂਝਣਾ ਪਿਆ ਤਾਂ ਸਤਿਗੁਰਾਂ ਨੇ ਉਹਨਾਂ ਬਾਦਸ਼ਾਹਾਂ ਨੂੰ ਆਖਿਆ, ਪਾਪ ਕੀ ਜੰਝ ਲੈ ਕਾਬਲੋਂ ਹਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਜੇ ਸਤਿਗੁਰਾਂ ਨੂੰ ਕਹਿਣਾ ਪਿਆ ਤੇ ਸਤਿਗੁਰੂ ਜੀ ਨੇ ਰਾਜਿਆਂ ਨੂੰ ਆਖਿਆ, ਮਹਾਰਾਜ ਉਹਨਾਂ ਕੋਲੋਂ ਡਰੇ ਨਹੀਂ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਰਾਜੇ ਸ਼ਹੀ ਮੁਕੱਦਮ ਕੁੱਤੇ, ਪਾਤਸ਼ਾਹ ਜੀ ਨੇ ਬਿਨਾਂ ਭੈ ਤੋਂ ਉਹਨਾਂ ਦਾ ਮੁਕਾਬਲਾ ਕੀਤਾ ਹੈ। ਤੇ ਜੇ ਛੇਵੇਂ ਸਰੂਪ ਅੰਦਰ, ਹੁਣ ਪੰਜਵੇਂ ਸਰੂਪ ਵਿੱਚ ਸਤਿਗੁਰੂ ਜੀ ਨੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਸ਼ਹਾਦਤ ਦਿੱਤੀ ਹੈ ਤੇ ਸ਼ਹੀਦ ਹੋਣ ਜਿਸ ਵਕਤ ਸਤਿਗੁਰੂ ਲਾਹੌਰ ਦੀ ਧਰਤੀ ਤੇ ਗਏ ਤੇ ਮਹਾਰਾਜ ਜੀ ਨੇ ਆਖਿਆ ਸੀ ਆਪਣੇ ਸਾਹਿਬਜ਼ਾਦੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਪਕਾਰੀ। ਪਾਤਸ਼ਾਹ ਜੀ ਕਹਿ ਕੇ ਗਏ ਸਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਅਤੇ ਆਪਣੇ ਸਾਹਿਬਜ਼ਾਦੇ ਨੂੰ ਜਿਸ ਵਕਤ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਹੈ। ਪਾਤਸ਼ਾਹ ਕਹਿੰਦੇ ਜੇ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਵੈਰੀ ਨਾ ਸਮਝਿਆ ਤੇ ਤੁਹਾਨੂੰ ਸ਼ਸਤਰ ਦੀ ਮੁੱਠ ਤੇ ਹੱਥ ਪਾਉਣਾ ਪੈਣਾ। ਤੇ ਪਿਆਰਿਓ ਉਹ ਗੱਲ ਫਿਰ ਸੱਚ ਹੋਈ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਸਤਰ ਚੱਕਣਾ ਪਿਆ, ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਉਹਨਾਂ ਲੋਕਾਂ ਵਾਸਤੇ ਜਵਾਬ ਹੈ ਜਿਹੜੇ ਕਹਿੰਦੇ ਸੰਘਰਸ਼ ਕਰਨ ਦੀ ਕੀ ਲੋੜ ਹੈ, ਤੁਹਾਨੂੰ ਕੌਮੀ ਘਰ ਵਾਸਤੇ ਜੂਝਣ ਦੀ ਕੀ ਲੋੜ ਹੈ। ਹੁਣ ਯਾਦ ਰੱਖਿਓ, ਸਾਨੂੰ ਆਪਣੇ ਸਿਧਾਂਤ ਦੇ ਪੱਖ ਦੇ ਵਿੱਚੋਂ, ਸਾਡੇ ਵਿਰਸੇ ਦੇ ਵਿੱਚੋਂ ਇਹ ਸਾਰਾ ਕੁਝ ਮਿਲਦਾ ਹੈ। ਸਤਿਗੁਰੂ ਜੀ ਨੇ ਉਸ ਵਕਤ ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਅਤੇ ਇੰਨੀ ਅਣਖ ਜਗਾ ਦਿੱਤੀ ਲੋਕਾਂ ਦੇ ਵਿੱਚ। ਕੌਮ ਦੇ ਪਹਿਲੇ ਢਾਡੀ ਭਾਈ ਨਾਥਮਲ, ਭਾਈ ਅਬਦੁੱਲਾ ਸੁਰ ਸਿੰਘ ਦੇ ਰਹਿਣ ਵਾਲੇ, ਜਿਨ੍ਹਾਂ ਨੇ ਇੰਨੀ ਅਣਖ ਇੰਨੀ ਵੀਰਤਾ ਦੇ ਨਾਲ ਫਿਰ ਇੱਥੇ ਵਾਰਾਂ ਗਾਈਆਂ ਜਿੱਥੇ ਅੱਜ ਅਕਾਲ ਬੁੰਗਾ ਅਕਾਲ ਤਖਤ ਸਾਹਿਬ ਹੈ, ਅਤੇ ਪੱਗ ਤੇਰੀ ਕੀ ਜਹਾਂਗੀਰ ਦੀ ਕਹਿ ਕੇ ਉਹਨਾਂ ਢਾਡੀਆਂ ਨੇ ਇਹ ਗੱਲ ਆਖੀ, ਸੱਚੇ ਪਾਤਸ਼ਾਹ ਦਸਤਾਰ ਤੇ ਤੁਹਾਡੀ ਹੈ, ਸਮੇਂ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਹੈ ਉਹਦੀ ਦਸਤਾਰ ਤੁਹਾਡੇ ਸਾਹਮਣੇ ਸ਼ੋਭਾ ਨਹੀਂ ਦਿੰਦੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਸਤਿਗੁਰੂ ਜੀ ਛੇਵੇਂ ਸਰੂਪ ਅੰਦਰ ਫਿਰ ਸ਼ਸਤਰਧਾਰੀ ਹੋਏ। ਹੁਣ ਇਤਿਹਾਸ ਦੱਸਦਾ ਹਕੂਮਤ ਨੇ ਉਸ ਸਮੇਂ ਵੀ ਚਾਰ ਵਾਰ ਗੁਰੂ ਸਾਹਿਬ 'ਤੇ ਹਮਲਾ ਕੀਤਾ ਹੈ, ਹਰਗੋਬਿੰਦਪੁਰੇ ਦੀ ਜੰਗ, ਉਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਜੰਗ, ਗੁਰੂਸਰ ਮਹਿਰਾਜ ਦੀ ਜੰਗ, ਫਿਰ ਜਲੰਧਰ ਦੇ ਲਾਗੇ ਕਰਤਾਰਪੁਰ ਦੀ ਜੰਗ ਹੋਈ। ਹੁਣ ਦਸਵੇਂ ਪਾਤਸ਼ਾਹ ਮਹਾਰਾਜ ਤੱਕ ਸਤਿਗੁਰੂ ਜੀ ਜਿੱਥੇ ਸ਼ਸਤਰਧਾਰੀ ਹੋਏ ਉੱਥੇ ਕੌਮ ਨੂੰ ਸ਼ਸਤਰਧਾਰੀ ਹੋਣ ਵਾਸਤੇ ਪ੍ਰੇਰਨਾ ਕੀਤੀ। ਮਹਾਰਾਜ ਜੀ ਨੇ ਇੱਥੋਂ ਤੱਕ ਆਖਿਆ ਸੀ, ਅੱਜ ਤੋਂ ਗੁਰੂ ਘਰ ਦੀ ਭੇਟਾ ਚੰਗੇ ਘੋੜੇ, ਚੰਗੇ ਸ਼ਸਤਰ, ਚੰਗੀਆਂ ਜਵਾਨੀਆਂ। ਅਤੇ ਯਾਦ ਰੱਖਿਓ, ਅਸੀਂ ਇੱਕ ਗੱਲ ਭੁੱਲ ਜਾਂਦੇ ਹਾਂ, ਛੇਵੇਂ ਪਾਤਸ਼ਾਹ ਨੇ ਜਿਹੜੀ ਪਹਿਲੀ ਆਰਮੀ ਤਿਆਰ ਕੀਤੀ, ਜਿਹੜੀ ਪਹਿਲੀ ਫੌਜ ਤਿਆਰ ਕੀਤੀ, ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਬੁੰਗਾ ਜਿੱਥੇ ਅਕਾਲ ਤਖਤ ਸਾਹਿਬ ਹੈ ਇੱਥੇ ਸਭ ਤੋਂ ਪਹਿਲਾਂ ਫੌਜ ਤਿਆਰ ਕੀਤੀ ਸੀ। 400 ਸਿੰਘਾਂ ਦਾ ਜਥਾ ਤਿਆਰ ਕੀਤਾ, ਜਿਹਦੇ ਵਿੱਚ ਵੱਖ ਵੱਖ ਸਿੰਘਾਂ ਨੂੰ ਬਾਬਾ ਬਿਧੀ ਚੰਦ ਵਰਗਿਆਂ ਨੂੰ ਜਰਨੈਲ ਥਾਪਿਆ। ਅਤੇ ਪਿਆਰਿਓ ਇਸ ਧਰਤੀ 'ਤੇ ਫਿਰ ਪਹਿਲੀ ਤੋਪ ਵੀ ਤਿਆਰ ਹੋਈ, ਪਹਿਲਾ ਪੰਥ ਦਾ ਕਿਲ੍ਹਾ ਵੀ ਤਿਆਰ ਹੋਇਆ ਜਿਹਦਾ ਨਾਂ ਲੋਹਗੜ੍ਹ ਸਾਹਿਬ ਰੱਖਿਆ ਗਿਆ ਸੀ। ਹੁਣ ਦਸਵੇਂ ਪਾਤਸ਼ਾਹ ਮਹਾਰਾਜ ਤੱਕ ਇਹ ਜਦੋ ਜਹਿਦ ਚੱਲਦੀ ਰਹੀ ਹੈ, ਜਿੱਥੇ ਸ਼ਬਦ ਗੁਰੂ ਦਾ ਪ੍ਰਚਾਰ ਸਤਿਗੁਰੂ ਜੀ ਕਰਦੇ ਸੀ ਉੱਥੇ ਮਨੁੱਖਤਾ ਨੂੰ ਆਜ਼ਾਦੀ ਦੇਣ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਮਨੁੱਖੀ ਅਧਿਕਾਰਾਂ ਦਾ ਕੇਂਦਰ ਬਣ ਗਈ ਸੀ। ਖੈਰ ਮੈਂ ਇਤਿਹਾਸ ਬਹੁਤ ਸਾਰਾ ਛੱਡ ਕੇ ਅੱਗੇ ਚੱਲ ਰਿਹਾ। ਆਨੰਦਪੁਰ ਸਾਹਿਬ ਨੂੰ ਉਸ ਵਕਤ ਹਿੰਦੂ ਪਹਾੜੀ ਰਾਜਿਆਂ ਨੇ ਘੇਰੇ ਪਾਏ, ਜਦੋਂ ਇਹਨਾਂ ਦੇ ਕੋਲੋਂ ਗੱਲ ਨਹੀਂ ਬਣੀ ਫਿਰ ਦਿੱਲੀ ਹਕੂਮਤ ਦੇ ਤਰਲੇ ਕੱਢੇ ਜਾ ਕੇ। ਉਹਦਾ ਕਾਰਨ ਇਹ ਸੀ ਵੀ ਆਨੰਦਪੁਰ ਸਾਹਿਬ ਇਸ ਧਰਤੀ 'ਤੇ ਇੱਕੋ ਇੱਕ ਸ਼ਹਿਰ ਸੀ, ਆਨੰਦਪੁਰ ਸਾਹਿਬ ਨੂੰ ਹੀ ਘੇਰੇ ਕਿਉਂ ਪਏ ਆ? ਬੜੇ ਸ਼ਹਿਰ ਸੀ ਉਸ ਵਕਤ, ਕੁਰਕਸ਼ੇਤਰ ਸੀ, ਮਥੁਰਾ ਸੀ ਜਾਂ ਹੋਰ ਵੱਡੇ ਵੱਡੇ ਸ਼ਹਿਰ ਸੀ, ਪਰ ਕਿਸੇ ਵੀ ਸ਼ਹਿਰ ਨੂੰ ਹਕੂਮਤ ਨੇ ਘੇਰਾ ਨਹੀਂ ਪਾਇਆ। ਆਪਾਂ ਜੂਨ 1984 ਦੀ ਗੱਲ ਕਰਦੇ ਹਾਂ, ਘੱਲੂਘਾਰਿਆਂ ਦੀ ਗੱਲ ਕਰਦੇ ਹਾਂ, ਪਰ ਪਿਆਰਿਓ ਗੁਰੂ ਕਾਲ ਦੇ ਵਿੱਚ ਹੀ ਇਹ ਸਾਰਾ ਕੁਝ ਹੋਣ ਲੱਗ ਗਿਆ ਸੀ। ਹੁਣ ਆਨੰਦਪੁਰ ਸਾਹਿਬ ਨੂੰ ਘੇਰੇ ਹੀ ਕਿਉਂ ਪੈ ਰਹੇ ਆ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਵਾਰ ਵਾਰ ਘੇਰਾ ਕਿਉਂ ਪੈ ਰਿਹਾ?
ਇਹ ਪਹਾੜੀ ਰਾਜਿਆਂ ਵੱਲੋਂ, ਕਦੀ ਦਿੱਲੀ ਹਕੂਮਤ ਵੱਲੋਂ, ਕਿਉਂਕਿ ਪਹਾੜੀ ਰਾਜਿਆਂ ਨੇ ਫਿਰ ਦਿੱਲੀ ਹਕੂਮਤ ਦੇ ਤਰਲੇ ਕੱਢੇ ਜਾ ਕੇ ਵੀ ਜੇ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਾ ਰੋਕਿਆ ਗਿਆ, ਜਿੱਥੇ ਰਣਜੀਤ ਨਗਾਰਾ ਵੱਜ ਰਿਹਾ, ਜਿੱਥੇ ਸਿੰਘ ਘੋੜਿਆਂ ਦੇ ਸ਼ਾਹ ਸਵਾਰ ਹੋ ਗਏ ਨੇ, ਜਿੱਥੇ ਅੱਜ ਉਹ ਵੱਡੇ ਵੱਡੇ ਤਖ਼ਤ ਬਣਾ ਕੇ ਸਾਡੇ ਬਰਾਬਰ ਸ਼ਸਤਰਧਾਰੀ ਹੋ ਕੇ ਬਹਿਣ ਲੱਗ ਗਏ ਨੇ, ਸੁੰਦਰ ਦਸਤਾਰਾਂ ਸਜਾਉਣ ਲੱਗ ਗਏ ਨੇ, ਅਤੇ ਜੇ ਅੱਜ ਉਹਨਾਂ ਨੂੰ ਨਾ ਰੋਕਿਆ ਗਿਆ, ਅਨੰਦਪੁਰ ਸਾਹਿਬ ਇਸ ਧਰਤੀ 'ਤੇ ਮਨੁੱਖੀ ਅਧਿਕਾਰਾਂ ਦਾ ਰਾਖਾ ਬਣ ਚੁੱਕਿਆ ਹੈ, ਅਨੰਦਪੁਰ ਸਾਹਿਬ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜਿੱਥੇ ਸਤਿਗੁਰਾਂ ਨੇ ਲਤਾੜਿਆਂ ਹੋਇਆਂ ਨੂੰ, ਗਰੀਬਾਂ ਨੂੰ, ਨਿਮਾਣਿਆਂ ਨੂੰ ਘੋੜਿਆਂ ਦੇ ਸ਼ਾਹ ਸਵਾਰ ਬਣਾ ਦਿੱਤਾ ਹੈ। ਅਤੇ ਪਿਆਰਿਓ, ਇਸ ਕਰਕੇ ਫਿਰ ਅਨੰਦਪੁਰ ਸਾਹਿਬ ਨੂੰ ਵੀ ਘੇਰੇ ਪਏ। ਅਖੀਰਲੀ ਜਿਹੜੀ ਜੰਗ ਹੈ 1704 ਦਾ ਜਦੋਂ ਸਮਾਂ ਆਉਂਦਾ ਹੈ, ਅਤੇ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜਾਂਦਾ ਹੈ। ਇੱਥੋਂ ਸਤਿਗੁਰੂ ਜੀ ਫਿਰ ਕਿਵੇਂ ਹਜ਼ੂਰ ਸਾਹਿਬ ਦੇ ਅਸਥਾਨ ਤੱਕ ਪਹੁੰਚਦੇ ਆ, ਸਰਸਾ 'ਤੇ ਪਰਿਵਾਰ ਵਿਛੋੜਾ ਹੋਇਆ, ਇਹ ਸਾਰਾ ਇਤਿਹਾਸ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਅਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਅੱਜ ਤੱਕ ਜਿਹੜਾ ਇਹ ਸਾਨੂੰ ਜੂਝਣਾ ਪੈ ਰਿਹਾ, ਇਹ ਸਾਡਾ ਵਿਰਸਾ ਕਿੰਨਾ ਮਹਾਨ ਹੈ, ਇਹਦੇ ਪਿੱਛੇ ਸਾਡੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਸਿੱਖ ਸੰਘਰਸ਼ ਤੱਕ ਬੜੀਆਂ ਵੱਡੀਆਂ ਕੁਰਬਾਨੀਆਂ ਨੇ। ਇੱਕ ਇੱਕ ਦਿਨ ਦੇ ਵਿੱਚ 30-30 ਹਜ਼ਾਰ ਸਿੰਘ ਸ਼ਹੀਦ ਹੁੰਦਾ ਰਿਹਾ। ਵੱਡੇ ਘੱਲੂਘਾਰੇ ਦੀ ਜੰਗ ਦੀ ਗੱਲ ਕਰੀਏ, ਵੱਡੇ ਘੱਲੂਘਾਰੇ ਦੀ, ਛੋਟੇ ਘੱਲੂਘਾਰੇ ਦੀ, ਜਾਂ ਫਿਰ ਜਿਹੜਾ ਤੀਸਰਾ ਘੱਲੂਘਾਰਾ ਜੂਨ 1984। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਦਮਦਮਾ ਸਾਹਿਬ ਇੱਥੋਂ ਨੰਦੇੜ ਦੀ ਧਰਤੀ 'ਤੇ ਪਹੁੰਚੇ ਆ, ਇੱਥੋਂ ਮੇਰੇ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ ਸੀ। ਇਹ 249 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਜਿਹੜਾ ਸਮਾਂ ਬਣਦਾ ਹੈ, ਇਸ ਸਾਰੇ ਸਮੇਂ ਦੇ ਵਿੱਚ ਬਹੁਤ ਵੱਡਾ ਸੰਘਰਸ਼ ਜਿਹੜਾ ਸੀ ਉਹ ਸਤਿਗੁਰਾਂ ਦੇ ਸਮੇਂ ਹੋਇਆ ਹੈ। ਅਤੇ ਸਿੱਖ ਜਰਨੈਲਾਂ ਨੇ, ਗੁਰੂ ਖਾਲਸਾ ਪੰਥ ਨੇ ਸਤਿਗੁਰੂ ਜੀ ਦੇ ਨਾਲ ਸਦਾ ਰਹਿ ਕੇ ਮੇਰੇ ਸਾਹਿਬ ਇੱਥੋਂ ਤੱਕ, ਜੋ ਕਿ ਅੱਲਾ ਜਾਂ ਲਿਖਦੇ ਨੇ, ਕਹਿੰਦੇ ਸਤਿਗੁਰੂ ਜੀ ਨੇ ਸਾਰਾ ਪਰਿਵਾਰ ਹੀ ਆਪਣਾ ਸ਼ਹੀਦ ਕਰਵਾ ਲਿਆ। ਪਹਿਲੇ ਪਿਤਾ ਕਟਾਇਆ, ਅਬ ਬੱਚੇ ਕਟਾਊਂਗਾ, ਨਾਨਕ ਕਾ ਬਾਗ ਖੂਨ ਜਿਗਰ ਸੇ ਖਿਲਾਊਂਗਾ। ਪਹਿਲਾਂ ਪਿਤਾ ਦੀ ਸ਼ਹਾਦਤ ਦਿੱਤੀ ਹੈ, ਫਿਰ ਪੁੱਤਰਾਂ ਦੀ ਸ਼ਹਾਦਤ ਦਿੱਤੀ ਹੈ। ਉਸ ਤੋਂ ਬਾਅਦ ਸਮਾਂ ਆਉਂਦਾ ਹੈ, ਮੇਰੇ ਸਾਹਿਬ ਨੇ 1708 ਦੇ ਵਿੱਚ ਜਿਸ ਵਕਤ ਸੱਚਖੰਡ ਪਿਆਨਾ ਕਰਨਾ ਹੈ, ਅਤੇ ਮੇਰੇ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਾਲੇ ਪਾਸੇ ਤੋਰਿਆ ਸੀ। ਇੱਥੋਂ ਹੁਣ ਸਿੱਖ ਸੰਘਰਸ਼ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਸ਼ਖਸ ਹੈ, ਕਦੀ ਆਪਣੇ ਆਸ਼ਰਮ ਦੇ ਵਿੱਚ ਆਏ ਹੋਏ ਸਾਧੂਆਂ ਨੂੰ ਆਪਣੇ ਪਲੰਘ 'ਤੇ ਬਿਠਾ ਕੇ ਪਲੰਘ ਕਹਿੰਦੇ ਉਲਟਾ ਦਿੰਦਾ ਸੀ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਮੇਰੇ ਸਾਹਿਬ ਨੂੰ ਪਤਾ ਲੱਗਾ, ਅਤੇ ਸਤਿਗੁਰੂ ਕਹਿਣ ਲੱਗੇ ਉਹਨੂੰ ਦੱਸਾਂਗੇ ਜਾ ਕੇ ਵੀ ਤਖ਼ਤ ਕਿਹਨਾਂ ਦੇ ਪਲਟਾਉਣੇ ਆ। ਜਿਹੜੇ ਲੋਕ ਅੱਜ ਤਖ਼ਤਾਂ 'ਤੇ ਬਹਿ ਕੇ ਜ਼ੁਲਮ ਕਰ ਰਹੇ ਨੇ, ਜਿਹੜੇ ਜ਼ਾਲਮ ਬਣ ਕੇ ਲੋਕਾਂ ਦੇ ਹੱਕ ਖਾ ਰਹੇ ਨੇ, ਕਹਿੰਦੇ ਉਸ ਵਕਤ ਮੇਰੇ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਗੱਲ ਸਮਝਾਈ, ਤਖ਼ਤ ਰਾਜਾ ਸੋਭ ਹੈ ਜੋ ਤਖ਼ਤ ਲਾਇਕ ਹੋਈ, ਵੀ ਕਿਹਨਾਂ ਨੂੰ ਤਖ਼ਤਾਂ ਤੋਂ ਪਲਟਾਉਣਾ। ਇਹ 1708 ਤੋਂ ਲੈ ਕੇ 1716 ਤੱਕ ਦਾ ਜਿਹੜਾ ਸਮਾਂ ਹੈ, ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਮੰਨਿਆ ਜਾਂਦਾ, ਜਿਸ ਵਿੱਚ ਪਹਿਲਾ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦਰ ਬਣਿਆ। ਇਹ 1708 ਤੋਂ ਲੈ ਕੇ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਗੁਰੂ ਮਾਰੀ ਜਿਹਨੂੰ ਸਰਹੰਦ ਆਖਿਆ ਜਾਂਦਾ ਸੀ, ਉਸ ਸਰਹੰਦ ਨੂੰ ਫਤਿਹ ਕਰਨਾ, ਸਢੌਰਾ, ਸਮਾਣਾ, ਕਪੂਰੀ ਆਦਿਕ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਜ਼ਾਲਮ ਲੋਕ ਤਖ਼ਤਾਂ 'ਤੇ ਬੈਠੇ ਸੀ, ਉਹਨਾਂ ਨੂੰ ਤਖ਼ਤਾਂ ਤੋਂ ਲਾਹ ਲਾ ਕੇ ਉਹਦੀ ਜਗ੍ਹਾ ਗੁਰਸਿੱਖਾਂ ਨੂੰ, ਚੰਗੇ ਜੀਵਨ ਵਾਲਿਆਂ ਨੂੰ, ਚੰਗੇ ਆਚਰਣ ਵਾਲਿਆਂ ਨੂੰ ਤਖ਼ਤਾਂ 'ਤੇ ਬਿਠਾਇਆ। ਭਾਈ ਬਾਜ ਸਿੰਘ ਵਰਗੇ, ਭਾਈ ਫਤਿਹ ਸਿੰਘ ਵਰਗੇ ਅਨੇਕਾਂ ਸਿੱਖ ਜਿਹੜੇ ਸੀ ਉਹ ਸਿੱਖ ਬਾਦਸ਼ਾਹ ਦੇ ਰੂਪ ਵਿੱਚ ਅੱਗੇ ਆਏ। ਹੁਣ ਇਤਿਹਾਸ ਦੱਸਦਾ ਹੈ 1716 ਦੇ ਵਿੱਚ ਫਿਰ ਉਹ ਸਮਾਂ ਆਇਆ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਹੋਏ ਆ। ਉਹਨਾਂ ਦੀ ਸ਼ਹਾਦਤ ਹੁੰਦੀ, ਇੱਥੋਂ ਦਿੱਲੀ ਲੈ ਕੇ ਜਾਇਆ ਜਾਂਦਾ, ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 1716 ਤੋਂ ਲੈ ਕੇ ਫਿਰ ਸਿੱਖਾਂ 'ਤੇ ਜ਼ੁਲਮ ਦੀ ਜਿਹੜੀ ਦਾਸਤਾਨ ਹੈ ਇਹ ਲਗਾਤਾਰ ਆਰੰਭ ਹੋ ਗਈ। ਬੜਾ ਵੱਡਾ ਕਤਲੇਆਮ ਕੀਤਾ ਜਾਂਦਾ ਰਿਹਾ, ਧੀਆਂ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੂੰ ਕਤਲ ਕੀਤਾ ਜਾਂਦਾ ਰਿਹਾ, ਅਤੇ ਸਿੱਖ ਸ਼ਹਾਦਤਾਂ ਪ੍ਰਾਪਤ ਕਰਦੇ ਰਹੇ, ਪਰ ਕਿਸੇ ਵੀ ਸਿੱਖ ਨੇ ਜ਼ੁਲਮੀ ਹਕੂਮਤ ਦੀ ਈਨ ਨਹੀਂ ਮੰਨੀ।
1716 ਤੋਂ ਲੈ ਕੇ ਨਿਰੰਤਰ ਸਮਾਂ ਚੱਲਦਾ ਰਿਹਾ। ਇਸ ਤੋਂ ਅੱਗੇ ਜਦੋਂ ਵੱਧਦੇ ਹਾਂ ਤਾਂ ਇਤਿਹਾਸ ਦੱਸਦਾ ਵੀ 1734 ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਇਹ ਸਿੱਖ ਸੰਘਰਸ਼ ਦੀ ਦਾਸਤਾਨ ਹੈ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ। 1734 ਦੇ ਵਿੱਚ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ ਨਖਾਸ ਚੌਂਕ ਲਾਹੌਰ ਦੀ ਧਰਤੀ 'ਤੇ ਉਹਨਾਂ ਦਾ ਬੰਦ ਕੱਟਿਆ ਜਾਂਦਾ ਹੈ, ਜਿਨ੍ਹਾਂ ਨੂੰ ਅੱਜ ਆਪਾਂ ਉਹਨਾਂ ਸਿੰਘਾਂ ਨੂੰ ਅਰਦਾਸ ਵਿੱਚ ਚੇਤੇ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਅਤੇ 1740 ਦੇ ਵਿੱਚ ਹੁਣ ਦੇਖੋ ਸਿੱਖ ਕਿੱਦਾਂ ਸੋਧ ਦੇ ਰਹੇ ਆ। ਜਿਹੜੇ ਜ਼ਾਲਮ ਸੀ ਉਹਨਾਂ ਨੂੰ ਸਮੇਂ ਅਨੁਸਾਰ ਸੋਧਣਾ, ਜਿਹੜੇ ਅੱਜ ਸਿੰਘਾਂ ਨੂੰ ਅਸੀਂ ਯਾਦ ਕਰ ਰਹੇ ਜੁਝਾਰੂਆਂ ਨੂੰ, ਇੱਥੋਂ ਤੱਕ ਸਾਡਾ ਵਿਰਸਾ ਕਿਵੇਂ ਪਹੁੰਚਿਆ ਅਤੇ ਅੱਜ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਇਸ ਵਿਰਸੇ ਦੇ ਬਾਰੇ ਦੱਸਣਾ, ਉਹਨਾਂ ਜੁਝਾਰੂਆਂ ਦੇ ਬਾਰੇ ਦੱਸਣਾ, ਉਹਨਾਂ ਦੀਆਂ ਸ਼ਹਾਦਤਾਂ ਦੇ ਬਾਰੇ ਦੱਸਣਾ ਕਿਉਂ ਜ਼ਰੂਰੀ ਹੈ? ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ, ਸਾਡਾ ਸੰਘਰਸ਼ਮਈ ਜੀਵਨ ਅਤੇ ਸਾਡਾ ਕੌਮੀ ਘਰ ਦੇ ਲਈ ਜੂਝਣਾ ਕਿੰਨਾ ਜ਼ਰੂਰੀ ਹੈ। ਹੁਣ 1734 ਦੇ ਵਿੱਚ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਜਾਂਦਾ ਹੈ, ਅਨੇਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ ਹੁੰਦੀ ਹੈ। ਜ਼ਕਰੀਆ ਖਾਨ ਦਾ ਜਿਹੜਾ ਸਮਾਂ ਹੈ 1726 ਤੋਂ ਲੈ ਕੇ 1745 ਤੱਕ ਦਾ ਜਿਹੜਾ ਸਮਾਂ ਸੀ, ਇਹਦੇ ਵਿੱਚ ਬਹੁਤ ਵੱਡੇ ਜ਼ੁਲਮ ਹੋਏ ਆ, ਘੱਲੂ ਘਾਰੇ ਵਾਪਰੇ ਆ। ਇੱਕ ਇੱਕ ਦਿਨ ਦੇ ਵਿੱਚ 30,000, 10,000 ਸਿੰਘ ਵੀ ਸ਼ਹੀਦ ਹੁੰਦਾ ਰਿਹਾ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਦੇ ਕੁਝ ਜਥੇ ਹੋਂਦ ਵਿੱਚ ਆਉਂਦੇ ਆ, ਇਹਨਾਂ ਦੀ ਗਿਣਤੀ 60-65 ਤੱਕ ਹੋ ਜਾਂਦੀ ਹੈ। ਫਿਰ ਇਹਨਾਂ ਜਥਿਆਂ ਦੇ ਵਿੱਚੋਂ ਅੱਗੇ 12 ਮਿਸਲਾਂ ਬਣਦੀਆਂ ਆ, ਫਿਰ ਉਹਨਾਂ ਮਿਸਲਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਕਾਇਮ ਹੁੰਦਾ, ਜਿਹੜਾ ਪਹਿਲਾ ਸਿੱਖ ਰਾਜ, ਖਾਲਸਾ ਰਾਜ ਇਸ ਧਰਤੀ 'ਤੇ ਕਾਇਮ ਹੋਇਆ। ਅਤੇ ਸੱਚ ਕਰਕੇ ਜਾਣਿਓ, ਜਿਹੜੇ ਅੱਜ ਆਖਦੇ ਨੇ ਵੀ ਸਿੱਖਾਂ ਨੂੰ ਰਾਜ ਕਰਨ ਦਾ ਨਹੀਂ ਪਤਾ, ਮੈਨੂੰ ਮਾਫ਼ ਕਰਿਓ, ਜਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੋ ਜਿਹਾ ਸਿੱਖ ਪੰਥ ਨੇ ਰਾਜ ਕੀਤਾ ਹੈ, ਇਸ ਧਰਤੀ 'ਤੇ ਕੋਈ ਦੂਜਾ ਰਾਜ ਕਰ ਹੀ ਨਹੀਂ ਸਕਿਆ। ਖੈਰ ਉਹਦੀਆਂ ਅਨੇਕਾਂ ਉਦਾਹਰਨਾਂ ਨੇ, ਕਿਤੇ ਸਮਾਂ ਬਣਿਆ ਆਪਾਂ ਵਿਚਾਰ ਕਰਾਂਗੇ। ਹੁਣ ਭਾਈ ਮਨੀ ਸਿੰਘ ਦੀ ਸ਼ਹਾਦਤ, ਉਸ ਤੋਂ ਬਾਅਦ ਇਸੇ ਜ਼ਕਰੀਆ ਖਾਨ ਨੇ ਆਪਣਾ ਕੋਤਵਾਲ ਨਿਯਤ ਕੀਤਾ, ਉਹਨੂੰ ਹਰਿਮੰਦਰ ਸਾਹਿਬ ਦੇ ਵਿੱਚ ਬਿਠਾ ਦਿੱਤਾ ਸੀ, ਜਿਹਦਾ ਨਾਂ ਸੀ ਮੱਸਾ ਰੰਗੜ। ਹੁਣ ਇਤਿਹਾਸ ਦੱਸਦਾ 1740 ਦੇ ਵਿੱਚ ਉਹਨੂੰ ਵੀ ਸੋਧਣਾ ਪਿਆ। ਕਈ ਵਾਰੀ ਆਪਾਂ ਕਹਿ ਦਿੰਦੇ ਵੀ ਜੁਝਾਰੂਆਂ ਨੇ ਐਵੇਂ ਕਈਆਂ ਨੂੰ ਸੋਧ ਦਿੱਤਾ, ਕਈਆਂ ਦਾ ਸੋਧਾ ਲਾ ਦਿੱਤਾ। ਪਿਆਰੇ, ਉਹ ਮੱਸੇ ਰੰਗੜ ਵਰਗੇ ਜਦੋਂ ਜ਼ੁਲਮ ਕਮਾਉਂਦੇ ਨੇ, ਮਨੁੱਖਤਾ ਦੇ ਉੱਤੇ ਹਮਲੇ ਕਰਦੇ ਨੇ, ਗੁਰੂ ਘਰਾਂ ਦੇ ਵਿੱਚ ਨਾਚ ਨਚਾਏ ਜਾ ਰਹੇ ਸਨ, ਉਸ ਵੇਲੇ ਨਸ਼ੇ ਸ਼ਰਾਬਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਅਤੇ ਕਿਹੜਾ ਸਿੱਖ ਹੈ ਜਿਹੜਾ ਆਪਣੇ ਗੁਰਧਾਮਾਂ ਦੀ ਬੇਅਦਬੀ ਨੂੰ ਦੇਖ ਕੇ ਨਾ ਆਵੇ? ਉਸ ਸਮੇਂ ਪਿਆਰਿਓ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਵਰਗੇ ਯੋਧੇ ਉਹ ਅੱਗੇ ਆਏ ਅਤੇ ਮੱਸੇ ਰੰਗੜ ਦਾ ਇੱਥੇ ਫਿਰ ਸਿਰ ਵੱਢਿਆ। ਅਤੇ ਇਤਿਹਾਸ ਦੱਸਦਾ ਇਸ ਤੋਂ ਬਾਅਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ 1745 ਦੇ ਵਿੱਚ। ਇਹ ਸ਼ਹਾਦਤਾਂ ਦਾ ਜਿਹੜਾ ਦੌਰ ਹੈ ਨਿਰੰਤਰ ਚੱਲਦਾ ਆ ਰਿਹਾ ਸੀ। ਉਸ ਤੋਂ ਬਾਅਦ ਜਦੋਂ ਮਿਸਲਾਂ ਬਣੀਆਂ, ਖਾਲਸਾ ਰਾਜ ਹੋਂਦ ਵਿੱਚ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਅਤੇ ਉਸ ਰਾਜ ਤੋਂ ਬਾਅਦ 1800 ਤੋਂ ਲੈ ਕੇ 1849 ਤੱਕ ਦਾ ਜਿਹੜਾ ਸਮਾਂ ਸੀ ਇਹ ਸਿੱਖ ਰਾਜ ਦਾ ਸਮਾਂ ਮੰਨਿਆ ਜਾਂਦਾ ਹੈ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤਕਰੀਬਨ 10 ਸਾਲਾਂ ਦੇ ਵਿੱਚ ਜਿਹੜਾ ਅੰਗਰੇਜ਼ ਭਾਰਤ ਦੀ ਧਰਤੀ 'ਤੇ ਸਦੀਆਂ ਪਹਿਲਾਂ ਕਾਬਜ਼ ਹੋ ਗਿਆ ਸੀ, ਉਹ ਖਾਲਸਾ ਰਾਜ ਦੇ ਵਿੱਚ, ਸਿੱਖ ਰਾਜ ਦੇ ਵਿੱਚ ਐਂਟਰ ਨਹੀਂ ਸੀ ਹੋ ਸਕਿਆ। ਉਹਨੂੰ 10 ਸਾਲ ਲੱਗੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਨੂੰ ਕਿੱਦਾਂ ਮੈਂ ਢਹਿ ਢੇਰੀ ਕਰਾਂ, ਕਿੱਦਾਂ ਡੋਗਰੇ, ਅੱਜ ਵੀ ਆਪਾਂ ਦੇਖਦੇ ਬਹੁਤ ਸਾਰੇ ਡੋਗਰਿਆਂ ਦੀ ਤਰ੍ਹਾਂ ਬੜੇ ਲੋਕ ਐਸੇ ਨੇ ਜਿਹੜੇ ਪੰਥ ਦੀ ਪਿੱਠ ਦੇ ਵਿੱਚ ਸੁਰਾਂ ਮਾਰਨ ਲੱਗਿਆਂ ਵੀ ਢਿੱਲ ਨਹੀਂ ਕਰਦੇ। ਉਸ ਸਮੇਂ ਵੀ ਇਹਨਾਂ ਡੋਗਰਿਆਂ ਨੇ ਬੜਾ ਕੁਝ ਕੀਤਾ, ਇਹਨਾਂ ਨੇ ਘਰ ਦੇ ਵਿੱਚ ਭੇਤੀ ਸਨ ਅਤੇ ਘਰ ਦੇ ਵਿੱਚ ਰਹਿ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਇਕੱਲੇ ਇਕੱਲੇ ਨੂੰ ਕਿੱਦਾਂ ਇਹਨਾਂ ਨੇ ਖਤਮ ਕੀਤਾ, ਇਹ ਦਾਸਤਾਨ ਵੀ ਪੜ੍ਹਨ ਵਾਲੀ ਹੈ। ਸਿੱਖ ਰਾਜ ਕਿੱਦਾਂ ਬਣਿਆ ਅਤੇ ਸਿੱਖ ਰਾਜ ਕਿੱਦਾਂ ਗਿਆ। ਗਿਆਨੀ ਸੋਹਣ ਸਿੰਘ ਸੀਤਲ ਬੜਾ ਸੁੰਦਰ ਇਹਦੇ ਉੱਤੇ ਲਿਖਦੇ ਨੇ ਵੀ ਸਿੱਖ ਰਾਜ ਕਿੱਦਾਂ ਬਣਿਆ ਸੀ ਅਤੇ ਸਿੱਖ ਰਾਜ ਅਖੀਰ ਕਿੱਦਾਂ ਗਿਆ। ਪਿਆਰਿਓ, ਅੱਜ ਅਸੀਂ ਬੜੀਆਂ ਕਿਤਾਬਾਂ ਪੜ੍ਹਦੇ ਹਾਂ, ਪਰ ਸਾਡੀਆਂ ਲਾਇਬ੍ਰੇਰੀਆਂ ਵਿੱਚ ਜਿਹੜਾ ਲਿਟਰੇਚਰ ਹੈ, ਜਿਹੜਾ ਸਾਡਾ ਇਤਿਹਾਸ ਹੈ, ਜਿਹੜਾ ਸਾਡਾ ਵਿਰਸਾ ਹੈ, ਇਹ ਪੜ੍ਹਨ ਤੋਂ ਕਈ ਵਾਰੀ ਅਸੀਂ ਕੰਨੀ ਕਤਰਾਉਂਦੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਜ਼ਰੂਰ ਕੋਈ ਨਾ ਕੋਈ ਕਿਤਾਬ ਆਪਾਂ ਇਸ਼ੂ ਕਰਾਈਏ ਲਾਇਬ੍ਰੇਰੀ ਵਿੱਚੋਂ,
ਆਪਣੇ ਇਤਿਹਾਸ ਬਾਰੇ ਜ਼ਰੂਰ ਪੜ੍ਹਿਆ ਕਰੀਏ ਵੀ ਸਾਡਾ ਵਿਰਸਾ ਕਿੱਡਾ ਮਹਾਨ ਹੈ। ਜਦੋਂ ਅਸੀਂ ਸਿੱਖ ਰਾਜ ਕਿੱਦਾਂ ਬਣਿਆ ਸੀ ਅਤੇ ਫਿਰ ਸਿੱਖ ਰਾਜ ਕਿੱਦਾਂ ਗਿਆ ਉਹ ਖੂਨੀ ਦਾਸਤਾਨ ਨੂੰ ਪੜ੍ਹਾਂਗੇ ਅਤੇ ਪਿਆਰਿਓ ਸਾਨੂੰ ਪਤਾ ਲੱਗੇਗਾ ਵੀ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਸਾਨੂੰ ਕਿੱਧਰ ਲੈ ਕੇ ਜਾ ਰਹੇ ਹਾਂ। ਅਸੀਂ ਕਿੱਥੇ ਕਦੀ ਰਾਜ ਭਾਗ ਵਾਲੇ ਹੁੰਦੇ ਸੀ ਅਤੇ ਪਿਆਰਿਓ ਅੱਜ ਕਿੱਥੇ ਆ ਕੇ ਅਸੀਂ ਡਿੱਗ ਪਏ ਹਾਂ। ਹੁਣ ਇਤਿਹਾਸ ਦੱਸਦਾ ਹੈ ਅਖੀਰ ਦਸਾਂ ਕੁ ਸਾਲਾਂ ਦੇ ਵਿੱਚ ਉਹ ਬਣਿਆ ਹੋਇਆ ਰਾਜ ਭਾਗ ਇਹਨਾਂ ਦੇ ਹੱਥ ਵਿੱਚ ਆ ਗਿਆ। ਉਸ ਤੋਂ ਬਾਅਦ ਸਿੱਖਾਂ ਨੂੰ ਫਿਰ ਅਨੇਕਾਂ ਕੁਰਬਾਨੀਆਂ ਕਰਨੀਆਂ ਪਈਆਂ। ਸਾਡੇ ਗੁਰਧਾਮ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਮਹੰਤ ਸਨ ਉਹਨਾਂ ਨੂੰ ਆਪਣੇ ਨਾਲ ਗੰਢ ਲਿਆ। ਨਰੈਣੂ ਮਹੰਤ ਵਰਗੇ, ਤਰਨ ਤਾਰਨ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ, ਕੁੰਜੀਆਂ ਦਾ ਮੋਰਚਾ, ਇਸੇ ਤਰ੍ਹਾਂ ਹਸਨ ਅਬਦਾਲ ਪੰਜਾ ਸਾਹਿਬ ਦੇ ਅਸਥਾਨ 'ਤੇ, ਉੱਥੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਪਿਆਰਿਓ ਗੁਰਧਾਮ ਜਿਹੜੇ ਸੀ ਉਹਨਾਂ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਵੱਡੀਆਂ ਸਿੱਖਾਂ ਨੂੰ ਫਿਰ ਕੁਰਬਾਨੀਆਂ ਕਰਨੀਆਂ ਪਈਆਂ। ਉਸ ਤੋਂ ਅੱਗੇ 1919 ਦੇ ਵਿੱਚ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਸਾਕਾ ਵਾਪਰਿਆ। ਪਿਆਰਿਓ ਫਿਰ 47 ਦਾ ਸਮਾਂ ਆਉਂਦਾ ਹੈ, ਦੇਸ਼ ਕਹਿੰਦੇ ਆਜ਼ਾਦ ਹੋ ਗਿਆ, ਪਰ ਮੈਨੂੰ ਮਾਫ਼ ਕਰਿਓ, ਅਸਲ ਦੇ ਵਿੱਚ ਉਸ ਸਮੇਂ ਖਾਲਸਾ ਰਾਜ ਬਰਬਾਦ ਹੋ ਗਿਆ। ਉਸ ਬਣੇ ਹੋਏ ਰਾਜ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜਾ ਕਦੀ ਸਿੱਖ ਰਾਜ ਸੀ, ਅਸਲ ਵਿੱਚ ਉਹਦੀ ਵੰਡ ਹੋਈ ਹੈ। ਸਿੱਖਾਂ ਨੂੰ ਤਾਂ ਉੱਥੇ ਵੀ ਕੁਝ ਨਹੀਂ ਮਿਲਿਆ। ਅਤੇ ਜੇ 47 ਤੋਂ ਬਾਅਦ ਦੀ ਗੱਲ ਕਰੀਏ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਇਹ ਮਤਾ ਪਾਸ ਹੋਇਆ ਵੀ ਭਾਸ਼ਾਵਾਂ ਦੇ ਆਧਾਰ 'ਤੇ ਸੂਬੇ ਬਣਾਏ ਜਾਣਗੇ। ਜਿਸ ਇਲਾਕੇ ਦੀ ਭਾਸ਼ਾ ਹੈ, ਲੈਂਗੁਏਜ ਹੈ, ਉਸ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਕੀਤੀ ਜਾਵੇਗੀ। ਪਰ ਸਾਡਾ ਇਤਿਹਾਸ ਦੱਸਦਾ ਹਜੇ ਕੱਲ੍ਹ ਦੀਆਂ ਗੱਲਾਂ ਨੇ ਵੀ ਪੰਜਾਬੀ ਬੋਲਦੇ ਜਿਹੜੇ ਇਲਾਕੇ ਸੀ, ਪੰਜਾਬੀ ਸੂਬਾ ਨਹੀਂ ਬਣਾਇਆ ਗਿਆ। ਪੰਜਾਬੀ ਸੂਬੇ ਨੂੰ ਬਣਾਉਣ ਵਾਸਤੇ ਜਦੋਂ ਜਹਿਦ ਫਿਰ ਕਰਨੀ ਪਈ। ਜਿਹੜੇ ਕਦੀ ਆਖਦੇ ਸੀ ਆਜ਼ਾਦੀ ਕੀ ਲੜਾਈ ਮੈਂ ਸਿੱਖੋਂ ਕਾ ਬਹੁਤ ਵੱਡਾ ਹਿੱਸਾ ਹੈ, ਅਤੇ ਤਕਰੀਬਨ 100 ਦੇ ਵਿੱਚੋਂ 85% ਕੁਰਬਾਨੀਆਂ ਕੇਵਲ ਸਿੱਖਾਂ ਦੀਆਂ ਸੀ। ਚਾਹੇ ਕਾਲੇ ਪਾਣੀ ਦੀ ਗੱਲ ਕਰ ਲਈਏ, ਚਾਹੇ ਫਾਂਸੀਆਂ ਦੇ ਰੱਸੇ ਚੁੰਮਣ ਦੀ ਗੱਲ ਕਰ ਲਈਏ, ਚਾਹੇ ਤੋਪਾਂ ਦੇ ਅੱਗੇ ਖੜ੍ਹਨ ਦੀ ਗੱਲ ਕਰ ਲਈਏ। ਪਿਆਰਿਓ ਹਰ ਸ਼ਹਾਦਤ ਦੇ ਵਿੱਚ ਪੰਜਾਬੀਆਂ ਨੇ, ਗੁਰੂ ਕੇ ਖਾਲਸੇ ਨੇ ਅੱਗੇ ਹੋ ਕੇ ਸ਼ਹਾਦਤ ਦਿੱਤੀ। ਜ਼ਾਲਮ ਹਕੂਮਤਾਂ ਦੇ ਨਾਲ ਜੂਝਣਾ ਕੀਤਾ, ਪਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ, ਪਿਆਰਿਓ ਬਣਦੇ ਹੋਏ ਰਾਜ ਅਸੀਂ ਪ੍ਰਾਪਤ ਨਹੀਂ ਕਰ ਸਕੇ ਜਿਹੜੇ ਉਸ ਸਮੇਂ ਦੇ ਸਾਡੇ ਅਖੌਤੀ ਲੀਡਰ ਸਨ। ਉਹਨਾਂ ਦੀਆਂ ਗਦਾਰੀਆਂ ਕਰਕੇ ਅਸੀਂ ਰਾਜ ਭਾਗ ਦੇ ਵਾਰਸ ਤੇ ਕੀ ਬਣਨਾ ਸੀ, ਸਾਨੂੰ ਪੰਜਾਬੀ ਸੂਬਾ ਵੀ ਪ੍ਰਾਪਤ ਨਹੀਂ ਹੋਇਆ। ਉਹਦੇ ਵਾਸਤੇ ਫਿਰ ਜੂਝਣਾ ਪਿਆ। ਅਤੇ ਜੇ ਪੰਜਾਬੀ ਸੂਬਾ ਬਣਿਆ ਵੀ ਤਾਂ ਬਹੁਤ ਛੋਟਾ, ਬਹੁਤ ਸਾਰੇ ਜ਼ਿਲ੍ਹੇ, ਬਹੁਤ ਸਾਰੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਸੀ ਉਹ ਪੰਜਾਬ ਤੋਂ ਬਾਹਰ ਰੱਖ ਲਏ ਗਏ। ਅੱਜ ਵੀ ਤੁਸੀਂ ਦੇਖੋਗੇ ਵੀ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਕੁਝ ਹਰਿਆਣੇ ਵਿੱਚ ਨੇ, ਕੁਝ ਰਾਜਸਥਾਨ ਵਾਲੇ ਪਾਸੇ, ਕੁਝ ਹਿਮਾਚਲ ਵਾਲੇ ਪਾਸੇ ਸਾਨੂੰ ਲੱਭਦੇ ਆ। ਉਹ ਪੰਜਾਬੀ ਬੋਲਦੇ ਇਲਾਕਿਆਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਇਸ ਤੋਂ ਅੱਗੇ ਇਹ ਜਿਹੜੀ ਲਹਿਰ ਸੀ ਇਸੇ ਤਰ੍ਹਾਂ ਚੱਲਦੀ ਰਹੀ। ਫਿਰ 78 ਦਾ ਸਮਾਂ ਆਉਂਦਾ, ਉਹ 78 ਦਾ ਜਿਹੜਾ 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ, ਉਹ ਨਕਲੀ ਨਿਰੰਕਾਰੀਏ ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ, ਪੰਜਾਬੀਆਂ ਦੇ ਕੇਂਦਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਪਣਾ ਜਲੂਸ ਕੱਢਣਾ ਚਾਹਿਆ। ਅਤੇ ਉਹਦੇ ਵਿੱਚ ਵੀ ਭਾਈ ਫੌਜਾ ਸਿੰਘ, ਉਹਨਾਂ ਸਿੰਘਾਂ ਨੇ ਅੱਗੇ ਹੋ ਕੇ ਜੂਝਣਾ ਕੀਤਾ। ਤਕਰੀਬਨ 13 ਸਿੰਘ ਇੱਥੇ ਸ਼ਹੀਦ ਹੋਏ। ਭਾਈ ਫੌਜਾ ਸਿੰਘ ਦੀ ਜਿੱਥੇ ਸ਼ਹਾਦਤ ਹੋਈ ਹੈ, ਉੱਥੇ ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ, 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। 80 ਦੇ ਕਰੀਬ ਸਿੰਘ ਉਹ ਸਨ ਜਿਹੜੇ ਇੱਥੇ ਜ਼ਖਮੀ ਹੋਏ ਆ, ਅਤੇ ਜਿਨ੍ਹਾਂ ਨੂੰ ਬਾਅਦ ਵਿੱਚ ਦਵਾ ਦਾਰੂ ਵਾਸਤੇ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹ 1978 ਤੱਕ ਦਾ ਜੇ ਆਪਾਂ ਸਮਾਂ ਦੇਖੀਏ ਵੀ ਕਿਸ ਤਰ੍ਹਾਂ ਜੂਝਦਿਆਂ ਹੋਇਆਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਇਹ ਬਤੀਤ ਹੁੰਦਾ। ਉਸ ਤੋਂ ਬਾਅਦ ਫਿਰ ਇੱਕ ਘੱਲੂਘਾਰਾ ਜਿਹੜਾ ਵਾਪਰਦਾ ਹੈ ਜੂਨ 1984, ਇਸ ਘੱਲੂਘਾਰੇ ਦੇ ਵਿੱਚ ਆਹ ਜਿਹੜੇ ਮੌਜੂਦਾ ਅਸੀਂ ਸ਼ਹੀਦਾਂ ਦਾ ਜ਼ਿਕਰ ਕਰ ਰਹੇ ਹਾਂ, ਇਹ ਉਹ ਸ਼ਹੀਦ ਨੇ ਜਿਨ੍ਹਾਂ ਨੇ ਉਸ ਘੱਲੂਘਾਰੇ ਨੂੰ ਅੱਖੀਂ ਦੇਖਿਆ, ਪਿੰਡੇ 'ਤੇ ਹੰਢਾਇਆ। ਅਤੇ ਪਿਆਰਿਓ ਫਿਰ ਆਪਣਾ ਆਪਣਾ ਯੋਗਦਾਨ ਪਾਉਣ ਵਾਸਤੇ ਉਹਨਾਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ। ਠੀਕ ਹੈ, ਉਸ ਹੱਦ ਤੱਕ ਭਾਵੇਂ ਅਸੀਂ ਸਫਲ ਨਹੀਂ ਹੋਏ, ਪਰ ਪਿਆਰਿਓ ਚੱਲਣਾ ਤਾਂ ਚਾਹੀਦਾ ਆ ਨਾ। ਜੇ ਅਸੀਂ ਚੱਲਾਂਗੇ ਨਹੀਂ ਤਾਂ ਇੱਕ ਦਿਨ ਪ੍ਰਾਪਤੀ ਕਿੱਦਾਂ ਹੋਵੇਗੀ? ਇੱਕ ਜੰਗਲ ਦੇ ਵਿੱਚ ਕਹਿੰਦੇ ਅੱਗ ਲੱਗੀ ਹੋਈ ਸੀ, ਇੱਕ ਚਿੜੀ ਆਪਣੀ ਚੁੰਝ ਦੇ ਪਾਣੀ ਦੇ ਨਾਲ ਅੱਗ ਬੁਝਾ ਰਹੀ ਹੈ, ਅਤੇ ਜੰਗਲ ਦੇ ਜਿਹੜੇ ਜਾਨਵਰ ਆ ਉਹ ਪੁੱਛਦੇ ਆ, ਕਹਿੰਦੇ ਚਿੜੀਏ
ਤੇਰੀ ਚੁੰਝ ਦੇ ਪਾਣੀ ਨਾਲ ਕਿ ਜੰਗਲ ਦੀ ਅੱਗ ਬੁੱਝ ਜਾਊ। ਉਹ ਕਹਿਣ ਲੱਗੀ, ਇੱਕ ਗੱਲ ਯਾਦ ਰੱਖਿਓ, ਇਸ ਜੰਗਲ ਦੇ ਵਿੱਚ ਮੇਰਾ ਰਹਿਣ ਬਸੇਰਾ ਹੈ, ਮੇਰਾ ਰਹਿਣਾ ਮੇਰਾ ਰਹਿਣ ਬਸੇਰਾ ਇਸੇ ਜੰਗਲ ਦੇ ਵਿੱਚ ਹੈ, ਇਸ ਦਰਖਤ 'ਤੇ ਮੈਂ ਰਹਿੰਦੀ ਹਾਂ। ਜੇ ਅੱਜ ਇਹਨੂੰ ਅੱਗ ਲੱਗ ਗਈ ਹੈ ਤਾਂ ਮੇਰਾ ਫਰਜ਼ ਬਣਦਾ ਵੀ ਸਭ ਤੋਂ ਪਹਿਲਾਂ ਮੈਂ ਇਸ ਅੱਗ ਨੂੰ ਬੁਝਾਵਾਂ। ਜੇ ਮੈਂ ਅੱਜ ਯਤਨ ਨਹੀਂ ਕਰਾਂਗੀ ਇਸ ਅੱਗ ਨੂੰ ਬੁਝਾਉਣ ਵਾਸਤੇ, ਆਉਣ ਵਾਲੇ ਇਤਿਹਾਸ ਵਿੱਚ ਮੇਰਾ ਨਾਂ ਗਦਾਰਾਂ ਦੇ ਵਿੱਚ ਲਿਖਿਆ ਜਾਣਾ। ਹੁਣ ਸੱਚ ਕਰਕੇ ਜਾਣਿਓ, ਗਦਾਰਾਂ ਦੇ ਵਿੱਚ ਨਾਂ ਕਿਹਨਾਂ ਦਾ ਲਿਖਿਆ ਜਾਂਦਾ ਹੈ? ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸ਼ਬਦ ਗੁਰੂ ਦੇ ਪ੍ਰਚਾਰ ਵਾਸਤੇ, ਜਾਂ ਕੌਮੀ ਸੰਘਰਸ਼ ਦੇ ਵਿੱਚ ਆਪਣੀ ਸ਼ਮੂਲੀਅਤ ਨਹੀਂ ਕਰਦੇ, ਉਹਨਾਂ ਦਾ ਨਾਂ ਸੱਚਮੁੱਚ ਹੀ ਗਦਾਰਾਂ ਦੇ ਵਿੱਚ ਲਿਖਿਆ ਜਾਂਦਾ। ਅਤੇ ਪਿਆਰੇ, ਉਸ ਚਿੜੀ ਨੇ ਜਿਹੜੀ ਗੱਲ ਆਖੀ ਨਾ, ਕਹਿੰਦੀ ਇਸ ਜੰਗਲ ਨੂੰ ਅੱਜ ਅੱਗ ਲੱਗੀ ਹੈ, ਇਸ ਦਰਖਤ 'ਤੇ ਮੇਰਾ ਰਹਿਣ ਬਸੇਰਾ ਸੀ, ਇੱਥੇ ਮੈਂ ਰਹਿੰਦੀ ਸੀ, ਜੇ ਅੱਜ ਅੱਗ ਲੱਗ ਗਈ ਤਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਅੱਗ ਬੁਝਾਉਣ ਦਾ ਯਤਨ ਕਰਾਂ, ਇਹ ਮੇਰਾ ਫਰਜ਼ ਬਣਦਾ। ਅਤੇ ਪਿਆਰਿਓ, ਉਹ ਕਹਿਣ ਲੱਗੇ, ਅੱਗ ਬੁਝੇ ਜਾਂ ਨਾ ਬੁਝੇ ਤੈਨੂੰ ਕੀ ਫਰਕ ਪੈਣਾ, ਤੂੰ ਉੱਡ ਕੇ ਇੱਥੋਂ ਚਲੇ ਜਾ। ਕਹਿਣ ਲੱਗੀ, ਅੱਗ ਬੁਝੇ ਭਾਵੇਂ ਨਾ ਬੁਝੇ, ਮੇਰਾ ਫਰਜ਼ ਹੈ ਅੱਗ ਬੁਝਾਉਣ ਦਾ ਯਤਨ ਕਰਨਾ। ਕਹਿੰਦੀ, ਜਦੋਂ ਇਤਿਹਾਸ ਲਿਖਿਆ ਜਾਣਾ ਹੈ ਤਾਂ ਲੋਕ ਇਹ ਨਹੀਂ ਆਖਣਗੇ ਵੀ ਸਾਰੇ ਗਦਾਰ ਸਨ, ਸਾਰੇ ਭੱਜ ਗਏ ਸਨ। ਅਤੇ ਉਹ ਚਿੜੀ ਕਹਿਣ ਲੱਗੀ, ਇਹ ਜ਼ਰੂਰ

ਪੰਜਾਬ ਨੂੰ ਆਪਣੀ ਰਾਜਧਾਨੀ ਤੱਕ ਨਹੀਂ ਮਿਲੀ। ਅਨੰਦਪੁਰ ਦਾ ਮਤਾ, ਉਹਦੀਆਂ ਗੱਲਾਂ ਹੋਈਆਂ, ਉਹ ਵੀ ਵਿੱਚੇ ਰਹਿ ਗਿਆ। ਅਖੀਰ ਘੱਲੂਘਾਰਾ ਜੂਨ 1984 ਜਿਹੜਾ ਹੈ, ਜਿਹਨੂੰ ਅਸੀਂ ਤੀਸਰਾ ਘੱਲੂਘਾਰਾ ਕਹਿੰਦੇ ਹਾਂ, ਜਿਹਦੇ ਵਿੱਚ ਮੌਜੂਦਾ ਸੰਘਰਸ਼ ਦੇ ਸਾਰੇ ਜੁਝਾਰੂ, ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਕੌਮੀ ਘਰ ਦੀ ਖਾਤਰ ਜੂਝਣਾ ਕੀਤਾ, ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਅਖੀਰ ਕਿਸ ਤਰ੍ਹਾਂ ਦੇ ਤਸੀਹੇ ਦੇ ਕੇ ਕਿਸੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਕਿਸੇ ਦੇ ਅੰਗ ਭੰਗ ਕਰ ਦਿੱਤੇ ਗਏ, ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ। ਪਿਆਰਿਓ, ਉਹਨਾਂ ਮਹਾਨ ਸ਼ਹੀਦਾਂ ਦਾ ਕਸੂਰ ਕੀ ਸੀ? ਕਿਉਂ? ਕਿਉਂਕਿ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਸੀ। ਉਹ ਆਪਣੀ ਕੌਮ ਨੂੰ ਇਸ ਜ਼ੁਲਮ ਦੇ ਵਿੱਚ ਨਹੀਂ ਸੀ ਦੇਖਣਾ ਚਾਹੁੰਦੇ। ਉਹਨਾਂ ਦੇ ਅੰਦਰ ਜੂਝਣ ਦੀ ਭਾਵਨਾ ਸੀ, ਕਿਉਂਕਿ ਉਹ ਸ਼ਬਦ ਦੇ ਨਾਲ ਜੁੜੇ ਹੋਏ ਸੀ, ਬਾਣੀ ਦੇ ਨਾਲ ਜੁੜੇ ਹੋਏ ਸੀ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਹੁਣ ਯਾਦ ਰੱਖਿਓ, ਜਿਨ੍ਹਾਂ ਨੂੰ ਮਰਨ ਦਾ ਚਾਹ ਪੈਦਾ ਹੋ ਜਾਵੇ ਨਾ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੂੰ ਤਾਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਉਹਨਾਂ ਦੇ ਅੰਦਰ ਇਹ ਚਾਹ ਸੀਗਾ, ਖੂਨ ਸ਼ਹੀਦਾਂ ਦਾ ਸਦਾ ਪਾਕ ਹੁੰਦਾ, ਸਿੱਜਦੇ ਹੁੰਦੇ ਨੇ ਜਿੱਥੇ ਇਹ ਡੁੱਲ ਜਾਂਦਾ, ਕੌਮਾਂ ਨੂੰ ਜ਼ਿੰਦਗੀ ਮਿਲ ਜਾਂਦੀ, ਨਿਸ਼ਾਨ ਜਿੱਤ ਦਾ ਸਦਾ ਹੀ ਚੁੱਲ ਜਾਂਦਾ। ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਜਿਹੜਾ ਆਪਾਂ ਪੜ੍ਹਿਆ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਹੁਣ ਜੂਨ 1984 ਉਹ ਘੱਲੂਘਾਰਾ ਜਦੋਂ ਅਸੀਂ ਉਹ ਸੰਘਰਸ਼ ਬਾਰੇ ਪੜ੍ਹਦੇ ਹਾਂ, ਪਿਆਰਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ ਨਾ, ਉਸ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਕਿੰਨੀਆਂ ਸੰਗਤਾਂ, ਕਿੰਨੇ ਲੋਕ ਉੱਥੇ ਗਏ ਹੋਏ ਸਨ, ਜਿਹਦੇ ਵਿੱਚ ਵੱਖ ਵੱਖ ਧਰਮਾਂ ਦੇ ਨਾਲ ਸੰਬੰਧਿਤ ਵੀ ਸਨ, ਕੇਵਲ ਇਕੱਲੇ ਸਿੱਖ ਪਰਿਵਾਰ ਹੀ ਨਹੀਂ ਸੀ। ਅਤੇ ਪਿਆਰਿਓ ਉਸ ਵਕਤ ਜ਼ਾਲਮ ਹਕੂਮਤ ਵੱਲੋਂ, ਪਿਆਰਿਓ ਭਾਰਤੀ ਫੌਜ ਵੱਲੋਂ ਕਿਸ ਤਰ੍ਹਾਂ ਹਮਲਾ ਕੀਤਾ ਗਿਆ, ਇਹ ਪਰਵਾਹ ਨਹੀਂ ਕੀਤੀ ਗਈ ਵੀ ਇਹ ਗੁਰਧਾਮ ਕਿੰਨਾ ਦਾ ਹੈ, ਜਿਨ੍ਹਾਂ ਦਾ ਭਾਰਤ ਦੀ ਆਜ਼ਾਦੀ ਵਾਸਤੇ 85% ਤੋਂ ਵੱਧ ਖੂਨ ਡੁੱਲਾ, 100 ਦੇ ਵਿੱਚੋਂ ਪਿਆਰਿਓ 80-85% ਕੁਰਬਾਨੀਆਂ ਇਕੱਲੀਆਂ ਸਿੱਖਾਂ ਦੀਆਂ, ਪੰਜਾਬੀਆਂ ਦੀਆਂ। ਸੋ ਪਹਿਲਾਂ ਵੀ ਮੈਂ ਵਿਚਾਰ ਕੀਤੀ ਆ ਵੀ ਇੰਨਾ ਵੱਡਾ ਇਤਿਹਾਸ ਹੋਵੇ। ਆ ਨਨਕਾਣਾ ਸਾਹਿਬ ਦਾ ਜਦੋਂ ਮੋਰਚਾ ਪਿਆਰਿਓ ਲੱਗਾ, ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ, ਭਾਈ ਦਲੀਪ ਸਿੰਘ ਵਰਗੇ ਸ਼ਹੀਦ ਹੋਏ, ਜੰਡਾਂ ਦੇ ਨਾਲ ਬੰਨ੍ਹ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਸਾੜਿਆ ਜਾਂਦਾ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਛਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਉਹਨਾਂ ਦੀ ਭਾਵਨਾ ਕੀ ਸੀ? ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਅਤੇ ਸੱਚਮੁੱਚ ਉਹਨਾਂ ਨੂੰ ਅੱਗ ਦੇ ਵਿੱਚ ਸਾੜਿਆ ਜਾਂਦਾ, ਭੱਠੀਆਂ ਦੇ ਵਿੱਚ ਧੋਸਿਆ ਜਾਂਦਾ, ਮਿੱਟੀ ਦਾ ਤੇਲ ਪਾ ਪਾ ਕੇ। ਨਰੈਣੂ ਮਹੰਤ ਦੇ ਗੁੰਡਿਆਂ ਨੇ ਕੀ ਕੁਝ ਕੀਤਾ ਜੀ? ਅਤੇ ਪਿਆਰਿਓ ਜਿਸ ਵਕਤ ਇੱਥੇ ਖਾਲਸਾ ਪੰਥ ਨੂੰ ਚਾਬੀਆਂ ਮਿਲੀਆਂ, ਅਤੇ ਉਸ ਵਕਤ ਇਹ ਮਹਾਤਮਾ ਗਾਂਧੀ, ਨਹਿਰੂ ਵਰਗੇ ਜਿਨ੍ਹਾਂ ਨੇ ਗੱਲ ਆਖੀ ਸੀ, ਕਹਿੰਦੇ ਭਾਰਤ ਦੀ ਆਜ਼ਾਦੀ ਦੀ ਅੱਜ ਸਿੱਖਾਂ ਨੇ ਪਹਿਲੀ ਜੰਗ ਜਿੱਤ ਲਈ, ਆਖੋ ਸਤਨਾਮ। ਹੁਣ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਹਾਦਤਾਂ ਆਪਾਂ ਕਹਿ ਤੇ ਦਿੰਦੇ ਹਾਂ ਵੀ ਇਹ ਸਿੰਘਾਂ ਨੇ, ਜੁਝਾਰੂਆਂ ਨੇ ਇਹ ਕੁਝ ਕਿਉਂ ਕੀਤਾ, ਬੜਾ ਕੁਝ ਅੱਜ ਸਾਡੇ ਲੋਕ ਆਪ ਹੀ ਕਹਿਣ ਲੱਗ ਗਏ, ਪਰ ਕਦੀ ਵਿਰਸਾ ਪੜ੍ਹ ਕੇ ਤੇ ਦੇਖੋ ਵੀ ਪੰਥ ਦਾ ਕਸੂਰ ਕੀ ਸੀ, ਕੌਮ ਦਾ ਕਸੂਰ ਕੀ ਸੀ, ਬੱਚੇ ਤੇ ਨੌਜਵਾਨ ਜਿਨ੍ਹਾਂ ਨੂੰ ਭਾਰਤੀ ਹਕੂਮਤ ਫੌਜ ਵੱਲੋਂ ਕੋਹ ਕੋਹ ਕੇ ਮਾਰਿਆ ਜਾਂਦਾ, ਲੱਤੋਂ ਫੜ ਫੜ ਕੇ ਪਿਆਰਿਓ ਕੰਧਾਂ ਦੇ ਨਾਲ ਮਾਰ ਮਾਰ ਕੇ ਸ਼ਹੀਦ ਕੀਤਾ ਜਾਂਦਾ, ਜਿਨ੍ਹਾਂ ਨੂੰ ਦੋ ਦੋ ਪਾੜ ਕਰ ਦਿੱਤਾ ਗਿਆ। ਕਿੱਥੇ? ਉਸ ਧਰਤੀ 'ਤੇ ਜਿੱਥੋਂ ਆਵਾਜ਼ ਆਉਂਦੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਜਿੱਥੋਂ ਆਵਾਜ਼ ਆਉਂਦੀ ਹੈ ਅਵਲ ਅੱਲਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਾ ਗੁਪਜਿਆ, ਕੌਣ ਭਲੇ ਕੋ ਮੰਦੇ, ਡਿੱਠੈ ਸਭੈ ਥਾਂਵ ਨਹੀਂ ਤੁਧ ਜਿਹਾ, ਦੁਨੀਆਂ ਦਾ ਇੱਕੋ ਇੱਕ ਸਾਂਝਾ ਕੇਂਦਰ ਹੈ ਸ੍ਰੀ ਹਰਿਮੰਦਰ ਸਾਹਿਬ। ਯਾਦ ਰੱਖਿਓ, ਦੁਨੀਆਂ ਦੇ ਵਿੱਚ ਧਾਰਮਿਕ ਸਥਾਨ ਬਹੁਤ ਨੇ, ਹਰ ਧਰਮ ਦਾ ਆਪਣਾ ਕੇਂਦਰ ਹੈ, ਪਰ ਦੁਨੀਆਂ ਦੇ ਵਿੱਚ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਜੇ ਕੋਈ ਕੇਂਦਰ ਹੈ, ਸਰਬ ਸਾਂਝਾ ਜੇ ਕੋਈ ਵਿਹੜਾ ਹੈ, ਉਹ ਕੇਵਲ ਸ੍ਰੀ ਹਰਿਮੰਦਰ ਸਾਹਿਬ ਹੈ, ਜਿੱਥੇ ਹਰ ਧਰਮ ਦਾ ਮਨੁੱਖ ਸਕੂਨ ਦੇ ਨਾਲ ਬਹਿ ਸਕਦਾ ਹੈ, ਦਰਸ਼ਨ ਕਰ ਸਕਦਾ ਹੈ। ਨਹੀਂ ਤਾਂ ਆਪਾਂ ਦੇਖਦੇ ਹਾਂ ਕਿਸੇ ਧਰਮ ਦੇ ਸਥਾਨ 'ਤੇ ਕੋਈ ਗੈਰ ਬੰਦਾ ਨਹੀਂ ਜਾ ਸਕਦਾ, ਉਹ ਕਹਿੰਦੇ ਸਾਡੇ ਧਾਰਮਿਕ ਸਥਾਨ 'ਤੇ ਗੈਰ ਬੰਦਾ ਨਹੀਂ ਪਹੁੰਚ ਸਕਦਾ, ਗਰੀਬ ਬੰਦਾ ਮੰਦਰ ਦੀ ਪੌੜੀ ਨਹੀਂ ਸੀ ਚੜ੍ਹ ਸਕਦਾ, ਪਰ ਗੁਰੂ ਨਾਨਕ ਦੇ ਘਰ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਐ ਤਿੱਥੇ ਨਦਰ ਤੇਰੀ

0: ਬਖਸ਼ੀਸ਼। ਇਹੋ ਜਿਹਾ ਘਰ ਇਹਨਾਂ ਲੋਕਾਂ ਨੂੰ ਫੇਰ ਵੀ ਚੁੱਭਦਾ ਹੈ। ਉਹਦਾ ਵੱਡਾ ਕਾਰਨ ਹੈ ਵੀ ਗੁਰੂ ਨਾਨਕ ਦੇ ਘਰ ਨੇ ਸਾਨੂੰ ਆਜ਼ਾਦੀ ਦਿੱਤੀ। ਗੁਰੂ ਨਾਨਕ ਦੇ ਘਰ ਨੇ ਆ UNO 1945 ਦੇ ਵਿੱਚ ਬਣੀ ਹੈ। ਪਰ ਕਦੀ ਯਾਦ ਰੱਖਿਓ, ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ 20ਵੀਂ ਸਦੀ ਵਿੱਚ, ਪਰ ਇਸ ਧਰਤੀ 'ਤੇ 1675 ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੱਕ ਦੇ ਦਿੱਤੀ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ। ਇਹ ਸਾਰੇ ਕਾਰਨ ਸਨ ਵੀ ਮੌਜੂਦਾ ਸੰਘਰਸ਼ ਤੱਕ ਸਾਨੂੰ ਕਿਉਂ ਪਹੁੰਚਣਾ ਪਿਆ। ਅਖੀਰ ਜਦੋਂ ਕਿਸੇ ਦੇ ਨਾਲ ਵਿਤਕਰਾ ਹੁੰਦਾ ਹੈ, ਜਦੋਂ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਹੈ, ਅਤੇ ਮਨੁੱਖ ਸੰਘਰਸ਼ ਕਰਨ ਵਾਸਤੇ, ਪਿਆਰਿਓ ਜੁਝਾਰੂ ਬਣਨ ਵਾਸਤੇ, ਆਪਣੇ ਕੌਮੀ ਘਰ ਖਾਤਰ ਲੜਨ ਵਾਸਤੇ ਫਿਰ ਤਿਆਰ ਪਰ ਤਿਆਰ ਹੋ ਜਾਂਦਾ, ਉਹਦੇ ਵਿੱਚੋਂ ਇਹ ਸੰਘਰਸ਼ਸ਼ੀਲ ਜਿਹੜੇ ਯੋਧੇ ਨੇ ਪੈਦਾ ਹੋਏ ਆ, ਜਿਨ੍ਹਾਂ ਦਾ ਅੱਜ ਆਪਾਂ ਇਹ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਮਹਾਨ ਸ਼ਹੀਦ ਜਿਨ੍ਹਾਂ ਦਾ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ, ਸਤਿਗੁਰੂ ਕਿਰਪਾ ਕਰਨ, ਅੱਜ ਲੋੜ ਹੈ ਭਾਈ, ਕਿਉਂਕਿ ਉਸ ਸਮੇਂ ਜਿਹੜੇ ਹਕੂਮਤਾਂ ਦੇ ਸਤਾਏ ਹੋਏ ਸਨ, ਜਿਨ੍ਹਾਂ ਨੂੰ ਜੂਨ ਘੱਲੂਘਾਰਾ ਜੂਨ 1984 ਠੀਕ ਹੈ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ, ਅਤੇ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਬਜ਼ੁਰਗ, ਧੀਆਂ, ਬੱਚੇ, ਉਹਨਾਂ ਦਾ ਕਤਲ ਕੀਤਾ ਗਿਆ, ਜਿਹੜੇ ਸ਼ਹੀਦ ਹੋ ਗਏ। ਜੁਝਾਰੂ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ, ਪਰ ਉਸ ਤੋਂ ਬਾਅਦ ਜਿਹੜੇ ਅਨੇਕਾਂ ਗੁਰਦੁਆਰੇ ਸੀ, ਉਹਨਾਂ ਦਾ ਕੀ ਕਸੂਰ ਸੀ? ਕਈ ਵਾਰੀ ਆਪਾਂ ਕਹਿੰਦੇ ਨੇ ਜੀ ਉੱਥੇ ਜੁਝਾਰੂ ਸਿੰਘ ਬੈਠੇ ਸੀ, ਪਰ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਪੰਜਾਬ ਦੇ ਵਿੱਚ ਬਾਕੀ ਗੁਰਦੁਆਰਿਆਂ 'ਤੇ ਜਿਹੜੇ ਹਮਲੇ ਹੋਏ, ਬਾਕੀ ਗੁਰਦੁਆਰਿਆਂ ਨੂੰ ਜਿਹੜਾ ਟਾਰਗੇਟ ਬਣਾਇਆ ਗਿਆ, ਉਸ ਤੋਂ ਬਾਅਦ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕਿਸ ਤਰ੍ਹਾਂ ਫੜ ਫੜ ਕੇ, ਇੱਕ ਸਮਾਂ ਉਹ 84 ਤੋਂ ਬਾਅਦ ਲਗਾਤਾਰ ਉਹ ਸਮਾਂ ਚੱਲਿਆ ਪਿਆਰਿਓ, ਕਈ ਕਈ ਘਰਾਂ ਦੇ ਵਿੱਚ ਬਰਾਤਾਂ ਨਹੀਂ ਚੜੀਆਂ, ਬੱਚਿਆਂ ਨੂੰ, ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਫੜ ਫੜ ਕੇ ਮਾਰਿਆ ਜਾਂਦਾ। ਉਹ ਮਜਬੂਰ ਹੋ ਕੇ ਇਸ ਰਾਹ 'ਤੇ ਤੁਰੇ ਆ, ਅਤੇ ਉਹਨਾਂ ਘਰਾਂ ਦੇ ਵਿੱਚ 20-20 ਸਾਲ, 25-25, 30-30 ਸਾਲ ਬਰਾਤਾਂ ਦਾ ਸਮਾਂ ਨਹੀਂ ਆਇਆ, ਭਾਵ ਉਹ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ। ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਕੁਝ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੂੰ ਪਿਆਰਿਓ ਆਪਣੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਹ ਖੁਰਦ ਬੁਰਦ ਕਰ ਦਿੱਤਾ, ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ। ਸੋ ਇਹ ਸਾਰਾ ਜਿਹੜਾ ਸੰਘਰਸ਼ ਹੈ, ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ ਵੀ ਮੌਜੂਦਾ ਸਮੇਂ ਅਸੀਂ ਆਪਣੀ ਕੌਮ ਦੇ ਹਮਦਰਦ ਬਣ ਕੇ, ਆਪਣੀ ਕੌਮ ਦੇ ਸੱਚੇ ਸਿਪਾਹੀ ਬਣ ਕੇ ਅਸੀਂ ਯਤਨਸ਼ੀਲ ਹੋਈਏ ਵੀ ਅੱਜ ਸਭ ਤੋਂ ਵੱਡੀ ਜਿਹੜੀ ਲੋੜ ਹੈ ਵੀ ਆਪਣੇ ਯੂਥ ਨੂੰ ਸਾਂਭਣ ਦਾ ਯਤਨ ਕਰੀਏ। ਠੀਕ ਹੈ, ਜਿਨ੍ਹਾਂ ਯੋਧਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਦਾ ਕੋਈ ਮੁਕਾਬਲਾ ਨਹੀਂ, ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਮੁਕਾਬਲਾ ਨਹੀਂ, ਪਰ ਮੌਜੂਦਾ ਸਮੇਂ ਜਿਹੜੇ ਕਰਨ ਵਾਲੇ ਕੰਮ ਨੇ ਉਹਦੇ ਉੱਤੇ ਸਾਨੂੰ ਪਹਿਰਾ ਦੇਣਾ ਪੈਣਾ ਵੀ ਅੱਜ ਸਾਡੀ ਕੌਮ ਦੀ ਜਿਹੜੀ ਜਵਾਨੀ ਹੈ ਇਹਨੂੰ ਗੱਲ ਦੇ ਨਾਲ ਲਾਉਣਾ ਬਹੁਤ ਜ਼ਰੂਰੀ ਹੈ। ਹੁਣ ਇਤਿਹਾਸ ਪੜ੍ਹ ਕੇ ਦੇਖੀਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਕੌਮ ਦੀ ਜਵਾਨੀ ਨੂੰ ਗੱਲ ਦੇ ਨਾਲ ਲਾਇਆ। 6ਵੇਂ ਪਾਤਸ਼ਾਹ ਜੇ ਗੁਰਤਾ ਗੱਦੀ 'ਤੇ ਬਰਾਜਮਾਨ ਹੋਏ ਹਨ, ਅਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਆਵਾਜ਼ ਮਾਰੀ ਸੀ, ਪਰ ਮੈਨੂੰ ਅੱਜ ਲੱਗ ਰਿਹਾ ਮੇਰੀ ਕੌਮ ਦੀ ਜਵਾਨੀ ਜਿਹੜੀ ਦਸ਼ਾ ਅਤੇ ਦਿਸ਼ਾ ਅੱਜ ਭਟਕਣਾ ਦੇ ਵਿੱਚ ਹੈ। ਅੱਜ ਇੰਟਰਨੈਸ਼ਨਲ ਪੱਧਰ 'ਤੇ ਜਿੱਥੇ ਵੀ ਸਾਡੇ ਬੱਚੇ, ਸਾਡੇ ਨੌਜਵਾਨ ਕਿਤੇ ਨਾ ਕਿਤੇ ਭਟਕਦੇ ਪਏ ਆ, ਅਤੇ ਉਹਨਾਂ ਨੂੰ ਅੱਜ ਵੀ ਪਿਆਰਿਓ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ, ਚਾਹੇ ਉਹ ਆਰਥਿਕ ਮਾਰ ਹੋਵੇ, ਚਾਹੇ ਐਜੂਕੇਸ਼ਨ ਦੇ ਤੌਰ 'ਤੇ ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਨੇ। ਅੱਜ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਆਵਾਜ਼ ਬਣਨ ਦੀ ਲੋੜ ਹੈ, ਅਤੇ ਫਿਰ ਹੀ ਅਸੀਂ ਇਹ ਜਿਹੜੇ ਸੰਘਰਸ਼ ਵਿੱਢੇ ਹੋਏ ਨੇ। ਆਹ ਜੇ ਕੱਲ੍ਹ ਦੀ ਗੱਲ ਹੈ ਪਿਆਰਿਓ, ਜੋ ਨਿੱਜਲ ਜੀ ਉਹਨਾਂ ਦੀ ਸ਼ਹਾਦਤ ਹੋਈ ਹੈ, ਹੁਣ ਉਹਨਾਂ ਦਾ ਕੀ ਕਸੂਰ ਸੀ? ਹੁਣ ਆਪਾਂ ਕਦੀ ਗੌਰ ਕਰਕੇ ਦੇਖੀਏ, ਇਹ ਜ਼ੁਲਮ ਸਿੱਖਾਂ 'ਤੇ ਕਿਉਂ ਹੋ ਰਿਹਾ ਸਦੀਆਂ ਤੋਂ? ਇਹ ਇੰਨਾ ਜ਼ੁਲਮ ਜਿਹੜਾ ਹੋ ਰਿਹਾ ਹੈ, ਕਦੀ ਬੱਚਿਆਂ 'ਤੇ ਜ਼ੁਲਮ ਹੁੰਦਾ ਹੈ, ਕਦੀ ਬੀਬੀਆਂ 'ਤੇ। ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਅਸੀਂ ਉਹਨੂੰ ਕੀ ਆਖਾਂਗੇ? ਠੀਕ ਹੈ, ਇਹ ਗੱਲ ਆਖੀ ਜਾਂਦੀ ਆ। ਪਿੱਛੇ ਜਿਹੇ ਮੈਂ ਇੱਕ ਵੀਰ, ਹਿੰਦੂ ਵੀਰ, ਉਹ ਦੱਸ ਰਿਹਾ ਸੀਗਾ ਵੀ ਬਹੁਤ ਵੱਡਾ ਗੁਨਾਹ ਹੋਇਆ, ਬਹੁਤ ਵੱਡੀ ਭੁੱਲ ਹੋਈ ਹੈ ਜਿਹੜਾ 1900 ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਉਹਦੇ ਵਿੱਚ ਕਿਸ ਤਰ੍ਹਾਂ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਹੈ, ਬੱਚਿਆਂ ਦੇ ਕਤਲ ਕੀਤੇ ਗਏ ਨੇ। ਹੁਣ ਆਮ ਲੋਕ ਸਾਨੂੰ ਤੇ ਘਰਾਂ ਦੇ ਵਿੱਚ ਬੈਠੇ ਸੀ, ਇਹਨੂੰ ਆਪਾਂ ਹਿਊਮਨ ਰਾਈਟਸ ਜਾਂ ਇਹਨੂੰ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਵਿੱਚ ਕਦੀ ਵਿਚਾਰ ਕੇ ਦੇਖੀਏ ਵੀ ਉਹ ਸਿੱਖ ਜਿਹੜਾ ਦੂਜਿਆਂ ਦੇ ਧਰਮ ਬਚਾਉਂਦਾ ਰਿਹਾ, ਜਿਹੜਾ ਦੂਸਰਿਆਂ ਵਾਸਤੇ ਪਹਿਰੇਦਾਰੀ ਕਰਦਾ ਰਿਹਾ, ਅਤੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ, ਆ 20ਵੀਂ ਸਦੀ ਵਿੱਚ ਮਨੁੱਖਤਾ ਦੀ ਗੱਲ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ UNO ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ, ਪਰ ਗੁਰੂ ਨਾਨਕ ਦਾ ਘਰ ਤੇ ਸਦੀਆਂ ਪਹਿਲਾਂ ਪਹਿਰੇਦਾਰੀ ਕਰ ਰਿਹਾ, ਸਦੀਆਂ ਪਹਿਲਾਂ ਸਤਿਗੁਰੂ ਜੀ ਨੇ ਇਹਦੇ ਉੱਤੇ ਵੱਡੇ ਕਾਰਜ ਕੀਤੇ ਹੈ। ਸੋ ਇਸ ਕਰਕੇ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਵੀ ਸਾਡਾ ਹੱਲ ਕੀ ਹੈ, ਅਸੀਂ ਅੱਜ ਕਿੱਥੇ ਆ ਕੇ ਖੜ ਗਏ ਹਾਂ, ਕਿੱਥੇ ਕਦੀ ਖਾਲਸਾ ਰਾਜ ਵਾਲੇ ਸੀ, ਕਿੱਥੇ ਕਦੀ ਪਿਆਰਿਓ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਹੈ, ਅਸੀਂ ਕਹਿੰਦੇ ਜੀ ਸੱਚ ਕਿੱਥੇ ਹੈ, ਪਰ ਪਿਆਰਿਓ ਕਦੀ ਖਾਲਸਾ ਰਾਜ ਦਾ ਇਤਿਹਾਸ ਪੜ੍ਹ ਕੇ ਦੇਖਿਓ ਵੀ 6 ਮਹੀਨੇ ਉਹ ਕੁੱਤਾ ਘੁੰਮਦਾ ਰਿਹਾ ਪਰ ਕਿਸੇ ਨੇ ਉਹਦੇ ਗਲ ਦੇ ਵਿੱਚੋਂ ਕੈਂਠਾ ਨਹੀਂ ਲਾਇਆ। ਇੰਨੀ ਇਮਾਨਦਾਰੀ, ਇੰਨਾ ਸੱਚ, ਇਹ ਕੇਵਲ ਮਹਾਰਾਜਾ ਰਣਜੀਤ ਸਿੰਘ, ਇਹ ਸਿੱਖਾਂ ਦੇ ਰਾਜ ਵਿੱਚ ਹੀ ਹੋਇਆ, ਹਰ ਧਰਮ ਦੇ। ਅੱਜ ਕੋਈ ਵੀ ਹਕੂਮਤ ਜਦੋਂ ਰਾਜ ਕਰਦੀ ਹੈ ਨਾ, ਕਿਸੇ ਧਰਮ ਦੇ ਨਾਲ ਉਹ ਸੰਬੰਧਿਤ ਹੁੰਦੇ ਨੇ, ਉਹ ਦੂਜੇ ਨੂੰ ਆਪਣੇ ਬਰਾਬਰ ਖੜਿਆ ਨਹੀਂ ਰੱਖਦੇ, ਜਾਂ ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਵੀ ਕਰਦੇ ਆ, ਹੋਏ ਆ 84 ਦੇ ਵਿੱਚ ਹੋਏ ਆ, ਜਾਂ ਹੋਰ ਲੋਕਾਂ ਦੇ ਨਾਲ ਇੱਦਾਂ ਹੀ ਹੁੰਦਾ ਰਿਹਾ। ਪਰ ਖਾਲਸਾ ਰਾਜ ਦੇ ਵਿੱਚ ਜੇ ਕਿਸੇ ਨੇ ਮਸਜਿਦ ਬਣਾਉਣੀ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਸੀ, ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਸੀ, ਮਸਜਿਦ ਬਣਾਉਣੀ ਹੈ ਨਾਲ ਸਕੂਲ ਜ਼ਰੂਰ ਬਣਾਇਓ, ਸਾਡੇ ਬੱਚੇ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਸਾਡੇ ਬੱਚਿਆਂ ਦੇ ਵਿੱਚ ਐਜੂਕੇਸ਼ਨ ਹੋਣੀ ਚਾਹੀਦੀ ਹੈ। ਜੇ ਕੋਈ ਮੰਦਰ ਬਣਾਉਣ ਵਾਸਤੇ ਆਉਂਦਾ ਸੀ ਤਾਂ ਉਹਨੂੰ ਵੀ ਮਨਾ ਨਹੀਂ ਸੀ ਕੀਤਾ ਜਾਂਦਾ, ਮਦਦ ਉਹਦੀ ਵੀ ਕੀਤੀ ਜਾਂਦੀ ਹੈ, ਪਰ ਸ਼ਰਤ ਹੁੰਦੀ ਸੀ ਵੀ ਨਾਲ ਸਕੂਲ ਜ਼ਰੂਰ ਬਣਾਇਓ। ਇੱਕੋ ਇੱਕ ਐਸਾ ਰਾਜ ਇਸ ਧਰਤੀ 'ਤੇ ਅੱਜ ਤੱਕ ਕਾਇਮ ਹੋਇਆ ਜਿਸ ਰਾਜ ਦੇ ਵਿੱਚ ਸਾਰੇ ਧਰਮਾਂ ਦੀ ਰਾਖੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਗਰੀਬ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਸੀ, ਉਹ ਕੇਵਲ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਵਿੱਚ ਹੋਇਆ। ਅੱਜ ਜਿਹੜੇ ਕਹਿੰਦੇ ਸਿੱਖਾਂ ਨੂੰ ਕਿਹੜਾ ਰਾਜ ਕਰਨਾ ਆਉਂਦਾ, ਇਹ ਰਾਜ ਕਿੱਦਾਂ ਕਰਨਗੇ? ਪਿਆਰਿਓ ਯਾਦ ਰੱਖਿਓ, ਜਿਹੋ ਜਿਹਾ ਰਾਜ, ਜਿਹੋ ਜਿਹੀ ਸਿਸਟਮ ਪ੍ਰਣਾਲੀ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ, ਆ ਜਿਹੜੇ ਲੋਕ ਕਿਸਾਨ ਅੱਜ ਜ਼ਮੀਨਾਂ ਦੇ ਮਾਲਕ ਨੇ, ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਸੀ ਅਤੇ ਬੜੇ ਵੱਡੇ ਉਹਨੇ ਕੰਮ ਕੀਤੇ ਆ। ਇਸ ਕਰਕੇ ਸਾਨੂੰ ਲੋੜ ਹੈ ਵੀ ਜਿਹੜੇ ਅੱਜ ਜੂਝਦੇ ਪਏ ਨੇ ਕੌਮੀ ਘਰ ਵਾਸਤੇ, ਅਤੇ ਇਹ ਜੁਝਾਰੂ ਬਿਰਤੀ ਜਿਹੜੀ ਕੌਮ ਦੇ ਵਿੱਚ, ਇਹ ਸਪਿਰਿਟ ਜਿਹੜੀ ਹੈ, ਇਹ ਗੁਰੂ ਨਾਨਕ ਸਾਹਿਬ ਤੋਂ ਚੜ੍ਹਿਆ ਸੋਧਨ ਧਰਤ ਲੁਕਾਈ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ, ਬਾਝੋਂ ਗੁਰੂ ਗਵਾਰ ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਜਿਹੜੀ ਲਹਿਰ ਕਦੀ ਸੁਲਤਾਨਪੁਰ ਤੋਂ ਕਦੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਈ ਉਹ ਰਬਾਬ ਤੋਂ ਨਗਾਰਾ ਬਣ ਗਈ ਅਤੇ ਅੱਜ ਨਗਾਰੇ ਦੀਆਂ ਚੋਟਾਂ ਪਈਆਂ, ਖਾਲਸਾ ਰਾਜ ਵੀ ਅਸੀਂ ਮਾਣਿਆ ਪਰ ਅੱਜ ਫਿਰ ਅਸੀਂ ਕਿੱਥੇ ਆ ਕੇ ਡਿੱਗ ਪਏ ਹਾਂ। ਸੋ ਇਹ ਉਹਨਾਂ ਅਖੌਤੀ ਲੀਡਰਾਂ ਦੀ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਧਰਮ ਦੇ ਪੈਰੋਕਾਰ ਸਮਝਿਆ, ਪਰ ਮਾਫ਼ ਕਰਿਓ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਅਤੇ ਉਹਦੇ ਦੌਰਾਨ ਫਿਰ ਆ ਜਿਹੜਾ ਸੰਘਰਸ਼ ਚੱਲੇ ਨੇ, ਇਹ ਜੁਝਾਰੂ ਜਿਹੜੇ ਜਿਨ੍ਹਾਂ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਅੱਜ ਉਹਨਾਂ ਮਹਾਨ ਸ਼ਹਾਦਤਾਂ ਨੂੰ ਚੇਤੇ ਕਰ ਰਹੇ ਹਾਂ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ 'ਤੇ ਤਸ਼ੱਦਦ ਹੋਏ ਆ, ਕਿਸ ਤਰ੍ਹਾਂ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਆ। ਸੋ ਸਤਿਗੁਰੂ ਰਹਿਮਤ ਕਰਨ ਉਹਨਾਂ ਸੰਘਰਸ਼ਸ਼ੀਲ ਯੋਧਿਆਂ ਨੂੰ ਪ੍ਰਣਾਮ ਕਰਨ ਵਾਸਤੇ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾ ਖੋਪਰ ਲੰਘਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਖੂਨ ਸ਼ਹੀਦਾਂ ਦਾ ਸਦਾ ਪਾਕ ਹੁੰਦਾ, ਸਿੱਜਦੇ ਹੁੰਦੇ ਨੇ ਜਿੱਥੇ ਇਹ ਡੁੱਲ ਜਾਂਦਾ, ਕੌਮਾਂ ਨੂੰ ਜ਼ਿੰਦਗੀ ਮਿਲ ਜਾਂਦੀ, ਨਿਸ਼ਾਨ ਜਿੱਤ ਦਾ ਸਦਾ ਹੀ ਝੁੱਲ ਜਾਂਦਾ। ਸਤਿਗੁਰੂ ਕਿਰਪਾ ਕਰਨ, ਜੋ ਸੁਪਨਾ ਜੋ ਬੇਗਮਪੁਰਾ ਸ਼ਹਿਰ ਕੋ ਨਾਓ, ਜੋ ਉਹਨਾਂ ਮਹਾਨ ਸ਼ਹੀਦਾਂ ਨੇ ਇਸ ਧਰਤੀ 'ਤੇ ਸੁਪਨਾ ਦੇਖਿਆ ਉਹਨੂੰ ਸਾਕਾਰ ਕਰਨ ਵਾਸਤੇ ਲਾਮਬੰਦ ਹੋਈਏ ਅਤੇ ਆਪਣੇ ਆਪਣੇ ਸਥਾਨਾਂ 'ਤੇ ਜ਼ਿੰਮੇਵਾਰੀਆਂ ਨਿਭਾਈਏ, ਆਪਣੇ ਬੱਚਿਆਂ ਨੂੰ ਵਿਸ਼ੇਸ਼ ਕਰਕੇ ਸਾਂਭੀਏ, ਨੌਜਵਾਨਾਂ ਨੂੰ ਉਹਨਾਂ ਨੂੰ ਸਿੱਖ ਵਿਰਸੇ ਤੋਂ ਵਾਕਫ ਕਰਾਈਏ, ਆਪਣੇ ਸਿਧਾਂਤ ਦੇ ਨਾਲ ਉਹਨਾਂ ਨੂੰ ਜੋੜਨ ਦਾ ਯਤਨ ਕਰੀਏ, ਕਿਉਂਕਿ ਵਿਦਿਆਰਥੀ ਦਸ਼ਾ ਅਤੇ ਦਿਸ਼ਾ ਅੱਜ ਬੁਰੀ ਤਰ੍ਹਾਂ ਪਿਆਰਿਓ ਪ੍ਰਭਾਵਿਤ ਹੋ ਰਹੀ ਹੈ। ਅੱਜ ਠੀਕ ਹੈ, ਦਾਵਾ ਬਹੁਤ ਕਰਦੇ ਨੇ ਅਸੀਂ ਬੱਚਿਆਂ ਨੂੰ ਸਾਂਭ ਰਹੇ, ਪਰ ਮੈਨੂੰ ਮਾਫ਼ ਕਰਿਓ, ਮੈਂ ਸਾਰੇ ਪੰਜਾਬ ਦੇ ਵਿੱਚ ਆ ਬਾਹਰਲੀਆਂ ਸਟੇਟਾਂ ਵਿੱਚ ਘੁੰਮ ਕੇ ਦੇਖਿਆ ਬਈ ਬੜੀ ਅੱਜ ਲੋੜ ਹੈ ਕਿ ਜਵਾਨੀ ਨੂੰ ਸਾਂਭਿਆ ਜਾਵੇ। ਜਦ ਤੱਕ ਅਸੀਂ ਆਪਣੀ ਪਨੀਰੀ ਨੂੰ ਨਹੀਂ ਸਾਂਭਾਂਗੇ ਸਾਡੀਆਂ ਫਸਲਾਂ ਕਿੱਦਾਂ ਹੋਣਗੀਆਂ? ਪਨੀਰੀ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਦੂਸਰਾ, ਇਮਾਨਦਾਰੀ, ਹਰ ਸਿੱਖ ਪੰਥ ਪ੍ਰਤੀ, ਗੁਰੂ ਗ੍ਰੰਥ ਦੇ ਗੁਰੂ ਪੰਥ ਪ੍ਰਤੀ ਵਫ਼ਾਦਾਰ ਅਤੇ ਇਮਾਨਦਾਰ ਹੋਵੇ, ਫਿਰ ਹੀ ਇਹ ਗੱਲ ਹੋ ਸਕਦੀ ਹੈ। ਸੋ ਸਤਿਗੁਰੂ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਕਰਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਬਹੁਤ ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸੈਕਟਰੀ ਸਾਹਿਬ ਅਤੇ ਸਾਰੇ ਹੀ ਵੀਰਾਂ ਦਾ ਜਿਨ੍ਹਾਂ ਨੇ ਆਪ ਸੰਗਤਾਂ ਨੇ ਬੜੀਆਂ ਅਸੀਸਾਂ, ਬੜਾ ਪਿਆਰ ਦਿੱਤਾ। ਸੋ ਇਸ ਅਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਵੀ ਕਿਤੇ ਸਮਾਂ ਬਣਿਆ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਕਿਉਂਕਿ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਹੈ ਕਿ ਜਵਾਨੀ ਨੂੰ ਸਾਂਭਣ ਵਾਸਤੇ ਮੈਨੂੰ ਇੱਥੇ ਬਹੁਤ ਸਾਰੇ ਬੱਚੇ ਮਿਲੇ ਆ ਜਿਨ੍ਹਾਂ ਨੇ ਦੱਸਿਆ ਵੀ ਅਸੀਂ ਕਦੀ ਮੋਨੇ ਹੁੰਦੇ ਸੀ, ਆ ਤੁਸੀਂ ਅਸੀਂ ਲਹਿਰ ਚਲਾਈ ਸੀ, ਸਿੱਖੀ ਸਰੂਪ ਮੇਰਾ ਅਸਲੀ ਰੂਪ। ਹਜ਼ਾਰਾਂ ਬੱਚਿਆਂ ਨੇ ਪੰਜਾਬ ਦੀ ਧਰਤੀ 'ਤੇ ਕੇਸ ਰੱਖੇ, ਬਾਹਰਲੀਆਂ ਸਟੇਟਾਂ 'ਚ ਵੀ ਸ਼ਿਕਲੀਗਰ ਬੰਜਾਰੇ ਜਾਂ ਸਿੰਧੀ ਪਰਿਵਾਰ ਉਹਨਾਂ ਵਿੱਚ ਜਾਣ ਦਾ ਵੀ ਮੌਕਾ ਮਿਲਦਾ ਹੈ। ਇਹ ਲਗਾਤਾਰ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਚੱਲ ਰਹੀ ਹੈ, ਅਸੀਸਾਂ ਬਖਸ਼ਿਓ ਵੀ ਸਤਿਗੁਰੂ ਕਿਰਪਾ ਕਰਨ, ਸ਼ਬਦ ਦੀ ਵਿਚਾਰ ਕਰਨ ਦਾ ਸਤਿਗੁਰੂ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਸਿੱਖ ਸੰਘਰਸ਼ ਦੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਹੋਇਆਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਕੀਤੇ ਜਾ ਰਹੇ ਹਨ, ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਬੇਦ ਸਾਹਿਬ, ਜੋ ਕਿ ਇਹਨਾਂ ਸਮਾਗਮਾਂ ਵਿੱਚ ਸਾਡੇ ਪਾਸ ਇੱਕ ਹਫ਼ਤੇ ਲਈ ਆਏ ਸਨ। ਉਹਨਾਂ ਦਾ ਇਸ ਫੇਰੀ ਦਾ ਇਹ ਅੱਜ ਆਖਰੀ ਦੀਵਾਨ ਸੀ। ਮੈਂ ਗੁਰੂ ਘਰ ਵੱਲੋਂ, ਜੋ ਕਿ ਸਰੋਪੇ ਨਾਲ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਲਬਾਗ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹਨਾਂ ਨੂੰ ਸਰੋਪਾ ਉਹਨਾਂ ਸਨਮਾਨ ਕੀਤਾ ਜਾਵੇ। ਬੋਲੇ ਸੋ ਨਿਹਾਲ। ਭਾਈ ਹਰਜੀਤ ਸਿੰਘ ਜੀ ਦਾ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਕਿ ਇਸ ਸਟੇਜ 'ਤੇ ਸਾਡੇ ਪਾਸ ਪਹਿਲੀ ਵਾਰ ਆਏ। ਫਿਰ ਬੇਨਤੀ ਕਰਦੇ ਹਾਂ ਇਹਨਾਂ ਨੂੰ ਕਿ ਜਦ ਵੀ ਇਹਨਾਂ ਨੂੰ ਟਾਈਮ ਲੱਗੇ ਸਾਡੇ ਨਾਲ ਜ਼ਰੂਰ ਸੰਪਰਕ ਕਰਨ, ਜੋ ਕਿ ਇਹ ਜਲਦੀ ਤੋਂ ਜਲਦੀ ਆਪ ਸੰਗਤਾਂ ਦੇ ਫਿਰ ਜਲਦੀ ਤੋਂ ਜਲਦੀ ਦਰਸ਼ਨ ਕਰ ਸਕਣ। ਇਸ ਤੋਂ ਉਪਰੰਤ ਆਪ ਜੀ ਨੇ ਬਾਹਰ ਟੇਬਲ ਲੱਗਿਆ ਦੇਖਿਆ ਹੋਵੇਗਾ, ਨਿਰੋਲ ਸੇਵਾ ਔਰਗੇਨਾਈਜੇਸ਼ਨ, ਜਿਹੜੀ ਕਿ ਮੁਕਤਸਰ ਦੇ ਇਲਾਕੇ ਦੇ ਵਿੱਚ ਸਾਡੇ ਵੱਡੇ ਵੀਰ ਜੀ ਜਗਦੀਪ ਸਿੰਘ ਵੱਲੋਂ 2008 ਦੇ ਵਿੱਚ ਸਟਾਰਟ ਕੀਤੀ ਗਈ। ਉਹਨਾਂ ਦਾ ਮੇਨ ਮਕਸਦ, ਜੋ ਪੰਜਾਬ ਦੇ ਜਾਂ ਸਾਡਾ ਪੰਜਾਬ ਇੱਕ ਨਸ਼ਿਆਂ ਦੇ ਲਹਿਰ ਦੇ ਵਿੱਚ ਡੁੱਬ ਰਿਹਾ ਹੈ, ਵੀ ਅਸੀਂ ਆਪਣੇ ਯੂਥ ਨੂੰ ਕਿਵੇਂ ਵੱਧ ਤੋਂ ਵੱਧ ਬਾਣੀ ਅਤੇ ਬਾਣ ਦੇ ਨਾਲ ਜੋੜੀਏ। ਉਹਨਾਂ ਵੱਲੋਂ ਵੱਡਾ ਉਪਰਾਲਾ, ਜੋ ਕਿ ਜਪਜੀ ਸਾਹਿਬ ਦੀ ਤੋਂ ਲੈ ਕੇ ਪੰਜ ਬਾਣੀਆਂ ਤੱਕ ਦਾ ਸੰਥਿਆ ਦਿੰਦੇ ਨੇ, ਨਾਲ ਉਸ ਤੋਂ ਉਪਰੰਤ ਕੰਪੀਟੀਸ਼ਨ ਕਰਵਾਉਂਦੇ ਹਨ। ਉਹਨਾਂ ਨੂੰ ਬੇਨਤੀ ਕਰਾਂ ਵੀ ਉਹ ਸਟੇਜ 'ਤੇ ਆਉਣ, ਜੋ ਉਹਨਾਂ ਵੱਲੋਂ ਪ੍ਰੋਗਰਾਮ ਉਲੀਕੇ ਹੋਏ ਹਨ, ਵੀ ਉਹਨਾਂ ਦੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਖਿਆਲ ਆਇਆ ਕਿ ਮੈਂ ਬੱਚਿਆਂ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਾਂ ਜੋ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਨਾਲ ਜੁੜ ਸਕਣ। ਮੈਂ ਬੇਨਤੀ ਕਰਾਂ ਭਾਈ ਜਗਦੀਪ ਸਿੰਘ ਜੀ ਨੂੰ 2-4 ਮਿੰਟ ਲਈ ਜੋ ਸਟੇਜ 'ਤੇ ਆਪ ਕੇ ਆਪ ਸੰਗਤਾਂ ਦੇ ਦਰਸ਼ਨ ਕਰਨ। ਭਾਈ ਜਗਦੀਪ ਸਿੰਘ ਜੀ,
2: ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਫੁਰਮਾਨ ਹੈ, ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਸੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਵਾਸਤੇ ਨਿਰੋਲ ਸੇਵਾ ਔਰਗੇਨਾਈਜੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹੈ ਕਿ ਉਸ ਦੇ ਵਿੱਚ ਜਪਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦਾ ਜਿਹੜਾ ਉਹ ਪ੍ਰੋਗਰਾਮ ਲੀਕਿਆ ਗਿਆ। ਸੋ ਮੈਂ ਪਿਛਲੇ ਸਾਲ ਦੀ ਗੱਲ ਕਰੂੰਗਾ, 2025 ਦੇ ਵਿੱਚ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਸੀ, ਕਿਉਂਕਿ ਸਿਰਫ 64 ਪਿੰਡਾਂ ਦਾ ਜਿਹੜਾ ਇਹ ਪ੍ਰੋਗਰਾਮ ਅਸੀਂ ਰੱਖਿਆ ਗਿਆ, ਜਿਹੜਾ ਏਰੀਆ ਸੀ 64 ਪਿੰਡਾਂ ਦੇ ਵਿੱਚ, ਕਈ ਵੱਡੇ ਪਿੰਡ ਹੈ ਉਹਨਾਂ ਦੇ ਵਿੱਚ ਸਕੂਲ ਜ਼ਿਆਦਾ ਨੇ, 85 ਸਕੂਲਾਂ ਦਾ ਜਿਹੜਾ ਇਹ ਪ੍ਰੋਗਰਾਮ ਅਤੇ 64 ਪਿੰਡਾਂ ਦੇ ਵਿੱਚ ਪ੍ਰੋਗਰਾਮ ਲੀਕਿਆ ਗਿਆ। ਔਰ ਸਾਡੇ ਮਨ 'ਚ ਸੀ ਕਿ ਬੱਚੇ 2500-3000 ਦੇ ਕਰੀਬ ਬੱਚੇ ਆਉਣਗੇ ਔਰ ਆਪਾਂ ਉਹਨਾਂ ਦੀ ਜਿਹੜੀ ਆ ਤਿਆਰੀ ਉਹ ਕਰਾਉਣੀ ਹੈ। ਪਰ ਗੁਰੂ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ, ਉਹਨਾਂ 64 ਪਿੰਡਾਂ ਦੇ ਵਿੱਚੋਂ 13,000 ਬੱਚਿਆਂ ਨੇ ਰਜਿਸਟ੍ਰੇਸ਼ਨ ਕਰਾਈ ਔਰ ਗੁਰੂ ਦੀ ਬਾਣੀ ਦੇ ਨਾਲ ਜੁੜੇ, ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਫਿਰ ਉਹਨਾਂ ਬੱਚਿਆਂ ਨੂੰ ਜਪਜੀ ਸਾਹਿਬ ਦੇ ਅਰਥਾਂ ਵਾਲੀ ਜਿਹੜੀ ਇੱਕ ਕਿਤਾਬ ਦਿੱਤੀ ਗਈ ਭੇਟਾ ਰਹਿਤ, ਉਹਦੇ ਤੋਂ ਬੱਚਿਆਂ ਨੇ ਤਿਆਰੀ ਕੀਤੀ, ਬੱਚਿਆਂ ਨੂੰ ਸੰਥਿਆ ਕਰਾਈ ਗਈ। ਫਿਰ ਹਰੇਕ ਸਕੂਲ, ਜਿਸ ਸਕੂਲ ਦੇ ਵਿੱਚ 100 ਬੱਚੇ ਸਨ, ਉਹਨਾਂ ਦੇ ਵਿੱਚੋਂ 5 ਬੱਚਿਆਂ ਦੀ ਚੋਣ ਕੀਤੀ ਗਈ ਤੇ 13,000 ਬੱਚਿਆਂ ਦੇ ਵਿੱਚੋਂ 630 ਬੱਚੇ ਜਿਹੜੇ ਉਹ ਸੈਮੀ ਫਾਈਨਲ ਵਾਸਤੇ ਚੁਣ ਕੇ ਲਿਆਂਦੇ ਗਏ। ਉਹਨਾਂ ਨੂੰ ਫਿਰ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਉਹਨਾਂ ਦਾ ਜਿਹੜਾ ਉਹਨਾਂ ਤੋਂ ਗੁਰਬਾਣੀ ਸੁਣੀ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਹੋਰ ਬਹੁਤ ਸਾਰੇ ਜਿਹੜੇ ਪਾਠੀ ਸਿੰਘ ਹੈ ਉਹ ਦਮਦਮਾ ਸਾਹਿਬ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਲਗਭਗ 150 ਦੇ ਕਰੀਬ ਜਿਹੜੇ ਉਹ ਪਾਠ ਸੁਣਨ ਵਾਸਤੇ ਆਏ ਔਰ ਉਹਨਾਂ ਨੇ ਜੋ ਮੈਨੂੰ ਦੱਸਿਆ ਕਿ ਜਿਹੜੇ ਇਹ 630 ਬੱਚੇ ਹੈ ਇਹਨਾਂ ਨੂੰ ਜਦੋਂ ਅਸੀਂ ਇਹਨਾਂ ਦੀ ਗੁਰਬਾਣੀ ਜਿਹੜੀ ਜਪਜੀ ਸਾਹਿਬ ਕੰਠ ਸੁਣਿਆ ਔਰ ਸਾਨੂੰ ਇਹ ਔਖਾ ਹੋ ਗਿਆ ਵੀ ਇਹਨਾਂ ਬੱਚਿਆਂ ਦੇ ਵਿੱਚ ਅਸੀਂ ਚੋਣ ਕਿਵੇਂ ਕਰੀਏ ਜਾਂ ਇਹਨਾਂ ਦੀ ਗਲਤੀ ਕਿਵੇਂ ਕੱਢੀਏ, ਇੰਨੀ ਭਾਵਨਾ ਦੇ ਨਾਲ ਉਹ ਬੱਚਿਆਂ ਨੇ ਜਿਹੜੀ ਉਹ ਤਿਆਰੀ ਕੀਤੀ ਆ। ਔਰ ਜਿਹੜੇ ਫਿਰ ਅਸੀਂ ਇਨਾਮ ਰੱਖੇ ਸੀ, ਜਿਹੜਾ ਫਸਟ ਜਿਹੜਾ ਬੱਚਾ ਸੀ ਉਹਦੇ ਵਾਸਤੇ 1,25,000 ਰੁਪਈਆ ਜਿਹੜਾ ਨਾ ਇਨਾਮ ਰੱਖਿਆ ਗਿਆ ਸੀ ਔਰ ਦੂਸਰੇ ਨੰਬਰ 'ਤੇ ਆਉਣ ਵਾਲੇ ਬੱਚੇ ਨੂੰ 1,00,000 ਰੁਪਈਆ ਔਰ ਤੀਸਰੇ ਨੰਬਰ 'ਤੇ ਆਉਣ ਵਾਲੇ ਨੂੰ 75,000 ਰੁਪਈਆ। ਔਰ ਫਿਰ ਅਸੀਂ ਸੋਚਿਆ ਕਿ ਜਿਹੜੇ ਬੱਚੇ ਪਹਿਲਾਂ ਗੁਰਬਾਣੀ ਦੇ ਨਾਲ ਜੁੜੇ ਹੈ ਸ਼ਾਇਦ ਉਹੀ ਆਉਣਗੇ, ਜਿਹੜਾ ਕੋਈ ਮੇਰੇ ਵਰਗਾ ਅਣਜਾਣ ਹੈ ਤਾਂ ਉਹਨੂੰ ਇਹ ਹੋਏਗਾ ਕਿ ਮੈਂ ਕਿਹੜਾ ਕੰਪੀਟੀਸ਼ਨ ਦੇ ਵਿੱਚ ਆਉਣਾ, ਮੈਨੂੰ ਕਿਹੜਾ ਨਾਮ ਮਿਲਣਾ। ਫਿਰ ਅਸੀਂ ਹਰੇਕ ਭਾਗ ਲੈਣ ਵਾਲੇ ਬੱਚੇ ਦਾ ਸਨਮਾਨ, ਬੈਗ, 4-4 ਰਜਿਸਟਰ ਕਾਪੀਆਂ, ਇਸ ਤਰ੍ਹਾਂ ਦਾ ਬੱਚੇ ਦੀ ਕੰਮ ਆਉਣ ਵਾਲੀ ਚੀਜ਼ ਜਿਹੜੀ ਆ ਉਹ ਰੱਖੀ ਗਈ। ਔਰ ਫਿਰ 12 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਉਹਨਾਂ ਹਜ਼ਾਰਾਂ ਬੱਚਿਆਂ ਨੇ ਆ ਕੇ ਸੰਗਤੀ ਰੂਪ ਜਪਜੀ ਸਾਹਿਬ ਦਾ ਪਾਠ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਜਿਹੜੀਆਂ ਉਹਨਾਂ ਨਤੀਜਿਆਂ ਦਾ ਐਲਾਨ ਕੀਤਾ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਔਰ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਇਹ ਸਾਰੀ ਸੇਵਾ ਦੇ ਵਿੱਚ ਬਹੁਤ ਹੀ ਹੌਸਲਾ ਅਤੇ ਜਿਹੜਾ ਉਹ ਸਾਨੂੰ ਜਿਹੜਾ ਸਹਿਯੋਗ ਦਿੱਤਾ। ਔਰ ਇਸ ਵਾਰ ਜਿਹੜਾ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਉਹ ਆਉਣ ਦੀ ਸੰਭਾਵਨਾ ਹੈ, 25,000-30,000 ਬੱਚਾ, ਕਿਉਂਕਿ ਰਜਿਸਟ੍ਰੇਸ਼ਨ ਅਜੇ ਚੱਲ ਰਹੀ ਹੈ, ਸਭ 25,000-30,000 ਬੱਚਾ ਉੱਥੇ ਜਿਹੜਾ ਆਉਣ ਦੀ ਸੰਭਾਵਨਾ ਹੈ। ਇਹ ਸੇਵਾ ਉਲੀਕਣ ਦਾ ਮਕਸਦ ਇਹ ਸੀ ਸੰਗਤ ਜੀ ਕਿ ਸਾਡੇ ਇਲਾਕੇ ਦੇ ਵਿੱਚ, ਮਾਲਵੇ ਦੇ ਇਲਾਕੇ ਦੇ ਵਿੱਚ ਡੇਰੇਦਾਰਾਂ ਦਾ ਬਹੁਤ ਜ਼ੋਰ ਵੱਧ ਗਿਆ ਸੀ ਇਹਨੂੰ ਠੱਲ ਪਾਉਣ ਵਾਸਤੇ ਔਰ ਉਸ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਉਸ ਮਹਾਨ ਪਵਿੱਤਰ ਧਰਤੀ 'ਤੇ ਨਸ਼ਿਆਂ ਵਰਗੀਆਂ ਬੁਰਾਈਆਂ ਜਿਹੜੀਆਂ ਉਹ ਜਨਮ ਲੈ ਚੁੱਕੀਆਂ, ਬਹੁਤ ਹੀ ਜਿਹੜੇ ਨਸ਼ਿਆਂ ਦੇ ਨਾਲ ਕਈ ਮਾਵਾਂ ਦੇ ਪੁੱਤ ਜਾ ਰਹੇ ਹੈ, ਭੈਣਾਂ ਦੇ ਭਰਾ ਜਾ ਰਹੇ ਹੈ, ਸਾਡੀਆਂ ਭੈਣਾਂ ਦੇ ਸੁਹਾਗ ਜਾ ਰਹੇ ਹੈ। ਔਰ ਹੈਰਾਨਗੀ ਹੈ ਕਿ ਕੁਝ ਐਸੇ ਨਗਰ ਹੈ ਮੇਰੀ ਨਿਗਾਹ ਦੇ ਵਿੱਚ ਜਿਨ੍ਹਾਂ ਦੇ ਵਿੱਚ ਨਸ਼ਿਆਂ ਦੇ ਕਰਕੇ ਕਈ ਕਈ ਸਾਲਾਂ ਤੋਂ ਬਰਾਤਾਂ ਹੀ ਨਹੀਂ ਚੜ੍ਹੀਆਂ। ਐਡੀ ਉਸ ਜਿਹੜੀ ਭੈੜੀ ਦਸ਼ਾ ਦੇ ਵਿੱਚ ਫਿਰ ਜੇ ਸਾਨੂੰ ਬਚਾ ਸਕਦੀ ਤਾਂ ਸਾਨੂੰ ਗੁਰੂ ਦੀ ਬਾਣੀ ਬਚਾ ਸਕਦੀ ਸੀ। ਇਸ ਕਰਕੇ ਅਸੀਂ ਇਹ ਪ੍ਰੋਗਰਾਮ ਲਿਖਿਆ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ। ਜਿਵੇਂ ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਦੇ ਲਾਲਚ ਦੇ ਨਾਲ ਭਗਤ ਜੀ ਨੂੰ ਇੰਨਾ ਜੋੜਿਆ ਕਿ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਉਹ ਬਾਣੀ ਦਰਜ ਹੈ। ਇਸੇ ਕਰਕੇ ਅਸੀਂ ਵੀ ਉਹ ਮਾਤਾ ਜੀ ਦੇ ਜਿਹੜਾ ਉਹਨਾਂ ਨੇ ਤਰੀਕਾ ਅਪਣਾਇਆ ਕਿ ਬੱਚਿਆਂ ਨੂੰ ਜਿਹੜੇ ਇਨਾਮ ਦੇ ਕੇ ਕਿਸੇ ਨਾ ਕਿਸੇ ਤਰੀਕੇ ਬੱਚਿਆਂ ਨਾਲ ਜੋੜਿਆ ਜਾਵੇ। ਔਰ ਇਹ ਵੀ ਸਾਡੇ ਮਨ ਦੀ ਜਿਹੜੀ ਭਾਵਨਾ ਸੀ ਕਿ ਬੱਚੇ ਗਲਤ ਪਾਸੇ ਜਾ ਰਹੇ ਆ, ਉਹਨਾਂ ਨੂੰ ਦੱਸਣ ਵਾਲਾ ਜਿਹੜਾ ਸਿਸਟਮ ਹੀ ਉਹ ਇਸ ਤਰ੍ਹਾਂ ਦਾ ਉਹ ਨਹੀਂ ਪੈਦਾ ਹੋਇਆ ਸੀ। ਦੇਖੋ 13,000 ਬੱਚਾ 64 ਪਿੰਡਾਂ ਦੇ ਵਿੱਚੋਂ ਆ ਜਾਣਾ ਔਰ ਹੁਣ ਵੀ ਬੜੀ ਭਾਵਨਾ ਦੇ ਨਾਲ ਜਿਹੜੀ ਹੈ ਉਹ ਤਿਆਰੀ ਕਰ ਰਿਹਾ ਹੈ। ਉਹ ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਜੈਸੇ ਸੱਤ ਮੰਦਰ ਕੰਚਨ ਕੇ ਉਹ ਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੋ ਆਓ ਸਾਰੇ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਬੱਚਿਆਂ ਨੂੰ, ਕਿਉਂਕਿ ਇਹ ਸਾਡੀ ਪਨੀਰੀ ਹੈ, ਇਹ ਸਾਡੀ ਕੌਮ ਦੇ ਵਾਰਸ ਹੈ, ਭਵਿੱਖ ਦੇ ਵਿੱਚ ਇਹਨਾਂ ਨੇ ਸਾਡੀ ਕੌਮ ਦੇ ਵਾਰਸ ਬਣਨਾ, ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਬਾਣੀ ਦੇ ਨਾਲ ਜੋੜੀਏ। ਤੁਸੀਂ ਸਾਰੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਆਏ ਹੋ, ਭਾਵੇਂ ਅਸੀਂ ਇਹ ਸੇਵਾ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਦੇ ਵਿੱਚ ਕਰ ਰਹੇ ਹਾਂ, ਪਰ ਜੇ ਤੁਸੀਂ ਹੁਕਮ ਕਰੋਗੇ ਤੁਹਾਡੇ ਨਗਰਾਂ ਦੇ ਵਿੱਚ ਵੀ ਅਸੀਂ ਜਾ ਕੇ ਆਪਾਂ ਰਲ ਮਿਲ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਸੇਵਾ ਚਲਾਈਏ। ਸੋ ਬਾਹਰ ਟੇਬਲ ਵੀ ਲੱਗਿਆ ਹੋਇਆ, ਜਿਸ ਵੀ ਕਿਸੇ ਵੀਰ ਬਾਈ ਭਾਈ ਨੇ ਇਸ ਸੇਵਾ ਦੇ ਵਿੱਚ ਸਹਿਯੋਗ ਕਰਨਾ ਹੋਵੇ ਉਹ ਸਹਿਯੋਗ ਕਰ ਸਕਦਾ ਹੈ। ਔਰ ਸਮੁੱਚੀਆਂ ਸੇਵਾਵਾਂ ਜੋ ਪਿਛਲੇ ਸਮੇਂ ਦੇ ਵਿੱਚ ਹੋਈਆਂ, ਅਗਰ ਤੁਸੀਂ ਦੇਖਣਾ ਚਾਹੋ ਤਾਂ ਯੂਟਿਊਬ 'ਤੇ ਜਾ ਕੇ ਨਿਰੋਲ ਸੇਵਾ ਔਰਗੇਨਾਈਜੇਸ਼ਨ ਦਾ ਜਿਹੜਾ ਉਹ ਚੈਨਲ ਹੈ, ਉਹਦੇ 'ਤੇ ਜਾ ਕੇ ਤੁਸੀਂ ਸਾਰੀਆਂ ਸੇਵਾਵਾਂ ਵੀ ਦੇਖ ਸਕਦੇ ਹੋ। ਜਪਜੀ ਸਾਹਿਬ ਕਿਵੇਂ ਯਾਦ ਕਰਨਾ ਹੈ, ਕਿਵੇਂ ਕੰਠ ਕਰੀਏ, ਉਹਦੇ ਤਰੀਕੇ ਔਰ ਜਪਜੀ ਸਾਹਿਬ ਦੇ ਪਾਠ ਵੀ ਜਿਹੜੇ ਹੈਗੇ ਆ ਉਸ ਦੇ ਵਿੱਚ ਦਰਜ ਹੈ। ਸੋ ਸਾਰੇ ਪ੍ਰਬੰਧਕ ਸਾਹਿਬਾਨਾਂ ਦਾ, ਸਾਰੀ ਸੰਗਤ ਦਾ ਔਰ ਪਠਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਔਰ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ ਸੰਗਤ ਦੀ ਅਰਦਾਸ ਬਹੁਤ ਵੱਡੀ ਹੁੰਦੀ ਹੈ, ਅਰਦਾਸ ਕਰਿਓ ਕਿ ਜਿੰਨਾ ਚਿਰ ਇਹ ਸਰੀਰ 'ਚ ਸਾਹ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਕੌਮ ਦੀ ਜਿਹੜੀ ਉਹ ਸੇਵਾ ਲੈਂਦੇ ਰਹਿਣ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨਿਰੋਲ ਸੇਵਾ ਔਰਗੇਨਾਈਜੇਸ਼ਨ ਦੇ ਵੱਲੋਂ ਭਾਈ ਜਗਦੀਪ ਸਿੰਘ ਜੀ, ਜੋ ਕਿ ਆਪ ਜੀ ਨੂੰ ਸਾਰਾ ਦੱਸ ਕੇ ਗਏ ਨੇ ਕਿ ਬੱਚਿਆਂ ਲਈ ਜੋ ਵੀ ਉਹਨਾਂ ਨੇ ਪ੍ਰੋਗਰਾਮ ਉਲੀਕੇ ਨੇ, ਕਿਉਂ ਨਹੀਂ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਣੇ ਹਰੇਕ ਪਿੰਡ ਦੇ ਵਿੱਚ ਚਲਾ ਸਕਦੇ, ਪਰ ਸਾਡਾ ਉੱਧਰ ਨੂੰ ਧਿਆਨ ਘੱਟ ਹੈ, ਹੋਰ ਮਜਬੂਰੀਆਂ ਸਾਡੀਆਂ ਪਾਣੀ ਕਿਹੜੀਆਂ ਨੇ ਵੀ ਅਸੀਂ ਬਾਣੀ ਦੇ ਨਾਲ ਅਤੇ ਬੱਚਿਆਂ ਨੂੰ ਬਾਣੇ ਦੇ ਨਾਲ, ਬਾਣੀ ਅਤੇ ਬਾਣੇ ਦੇ ਨਾਲ ਬੱਚਿਆਂ ਨੂੰ ਕਿਉਂ ਨਹੀਂ ਜੋੜ ਸਕਦੇ। ਇਹ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ ਜੋ ਇਹਨਾਂ ਵੱਲੋਂ ਐਡਾ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ ਵੀ ਬੱਚੇ ਉੱਥੇ ਸੰਥਿਆ ਲੈ ਕੇ ਆਫਟਰ ਦੈਟ ਗੁਰਬਾਣੀ ਦੇ ਕੰਪੀਟੀਸ਼ਨ ਕਰਦੇ ਨੇ, ਅਤੇ ਇਹਨਾਂ ਨੂੰ ਡਿਸੀਜਨ ਲੈਣਾ ਵੀ ਔਖਾ ਹੋ ਜਾਂਦਾ ਕਿ ਕਿਹੜੇ ਬੱਚੇ ਨੂੰ ਫਸਟ, ਸੈਕਿੰਡ, ਥਰਡ ਦਾ ਪ੍ਰਾਈਜ਼ ਦਿੱਤਾ ਜਾਵੇ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਕਿਸ ਤਰੀਕੇ ਨਾਲ ਬਣਾਉਣਾ ਹੈ। ਆਓ ਪ੍ਰਣ ਕਰੀਏ ਕਿ ਆਪਾਂ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਚਲਾਈਏ ਜੋ ਸਾਡੇ ਬੱਚੇ ਬਾਣੀ ਅਤੇ ਬਾਣੇ ਨਾਲ ਜੁੜ ਸਕਣ। ਹੁਣ ਮੈਂ ਸਾਡੇ ਦਲਵਾਗ ਸਿੰਘ ਜੀ, ਭਾਈ ਦਲਵਾਗ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਭਾਈ ਜਗਦੀਪ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇ। ਬੋਲੇ ਸੋ ਨਿਹਾਲ। ਅਖੀਰ ਵਿੱਚ ਭਾਈ ਜਗਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਜੋ ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਿੱਖ ਸੰਘਰਸ਼ ਦੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਸੇਧਾ ਕਰਦਿਆਂ ਹੋਇਆਂ ਜੋ ਆਪਾਂ ਅੱਜ ਮਹਾਨ ਸ਼ਹੀਦੀ ਸਮਾਗਮ ਮਨਾ ਰਹੇ ਹਾਂ, ਉਸ ਵਿੱਚ ਸਾਡੇ ਬੜੇ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਖਾਲਸਾ, ਉਹਨਾਂ ਮਹਾਨ ਯੋਧਿਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ 5-7 ਮਿੰਟ ਲਈ ਸਟੇਜ 'ਤੇ ਆਉਣ। ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ,
3: ਗੁਰੂ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਖਾਲਸਾ ਪੰਥ ਜੀਓ, ਆਪ ਵਡਭਾਗੇ ਹੋ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋ ਕੇ ਨਾਮ ਬਾਣੀ, ਸਿੱਖ ਇਤਿਹਾਸ, ਆਪਣੇ ਵਿਰਸੇ ਬਾਰੇ ਵਿਚਾਰਾਂ ਸਾਂਝੀਆਂ ਕਰ ਰਹੇ ਹੋ। ਆਓ ਆਪਾਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਝ ਆਵਾਜ਼ ਦੀ ਸਮੱਸਿਆ ਮੈਨੂੰ ਲੱਗ ਰਹੀ ਹੈ, ਪਤਾ ਨਹੀਂ ਕੀ ਗੱਲ ਹੈ, ਆਵਾਜ਼ ਗੂੰਜ ਰਹੀ ਹੈ, ਸਮਝ ਨਹੀਂ ਪੈ ਰਹੀ, ਪਤਾ ਨਹੀਂ ਤੁਹਾਡਾ ਕੀ ਹਾਲ ਹੋਏਗਾ। ਅੱਜ ਅਮਰੀਕਾ ਦੀ ਧਰਤੀ ਫਰੀਮੰਟ ਗੁਰਦੁਆਰਾ ਜੋ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ 4 ਦਹਾਕੇ ਪਹਿਲਾਂ, ਉੱਥੇ ਆਪਾਂ ਬਿਰਾਜਮਾਨ ਹਾਂ ਅਤੇ ਯਾਦ ਕਰ ਰਹੇ ਹਾਂ ਉਹਨਾਂ ਮਾਵਾਂ ਦੇ ਪੁੱਤਰਾਂ ਨੂੰ, ਉਹਨਾਂ ਭੈਣਾਂ ਦੇ ਭਰਾਵਾਂ ਨੂੰ, ਉਹਨਾਂ ਵੀਰਾਂ ਦੇ ਭਰਾਵਾਂ ਨੂੰ, ਉਹਨਾਂ ਬੱਚਿਆਂ ਦੇ ਪਿਤਾਵਾਂ ਨੂੰ, ਉਹਨਾਂ ਦਾਦੀਆਂ ਦੇ ਪੋਤਰਿਆਂ ਦੋਹਤਰਿਆਂ ਨੂੰ ਜਿਨ੍ਹਾਂ ਨੇ ਸਾਡੇ ਉਜਵਲ ਭਵਿੱਖ ਵਾਸਤੇ, ਸਾਡੀ ਰੌਸ਼ਨ ਜ਼ਿੰਦਗੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਜੋ ਸ਼ਹੀਦ ਦਾ ਰੁਤਬਾ ਅਸੀਂ ਬਿਆਨ ਕਰਦੇ ਹਾਂ, ਸਾਡੇ ਢਾਡੀ ਜਥੇ, ਰਾਗੀ ਜਥੇ, ਪ੍ਰਚਾਰਕ, ਸਕੱਤਰ, ਦੀਵਾਨ, ਨਗਰ ਕੀਰਤਨ, ਸੈਮੀਨਾਰ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਦੇ ਕਿੰਨੇ ਰੂਪ ਨੇ, ਉਸ ਦੇ ਵਿੱਚ ਜਦੋਂ ਸ਼ਹੀਦਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਸ਼ਹੀਦ ਕੋਈ ਆਮ ਇਨਸਾਨ ਨਹੀਂ ਹਨ, ਉਹ ਸਾਡੀ ਚਰਚਾ ਦੇ ਮੁਤਾਜ ਵੀ ਨਹੀਂ ਹਨ। ਜੇ ਅਸੀਂ ਉਹਨਾਂ ਦੀ ਚਰਚਾ ਨਹੀਂ ਕਰਦੇ, ਜਾਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਜਾਂ ਉਹਨਾਂ ਦੇ ਉੱਤੇ ਵਿਚਾਰ ਨਹੀਂ ਕਰਦੇ ਤਾਂ ਅਸੀਂ ਆਪਣੇ ਆਪ ਨੂੰ ਘਟਾ ਲੈਂਦੇ ਹਾਂ। ਕਿਉਂਕਿ ਸ਼ਹੀਦ ਦਾ ਰੁਤਬਾ ਗੁਰੂ ਮਹਾਰਾਜ ਦੇ ਵਿੱਚ ਦਰਜ ਹੈ। ਸੋ ਸਾਡੇ ਮਨ 'ਚ ਸਵਾਲ ਪੈਦਾ ਹੁੰਦਾ ਕਿ ਸ਼ਹੀਦੀ ਦੀ ਪਰੰਪਰਾ, ਇਹ ਟਰੈਡੀਸ਼ਨ ਪੈਦਾ ਕਿੱਥੋਂ ਹੋਈ ਸੀ, ਕਿਉਂ ਪੈਦਾ ਹੋਈ? ਜਦੋਂ 1469 ਈਸਵੀ ਦੇ ਵਿੱਚ ਸਿੱਖ ਧਰਮ ਦਾ ਪ੍ਰਕਾਸ਼ ਹੁੰਦਾ ਹੈ, ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਇਸ ਧਰਤੀ ਨੂੰ ਪ੍ਰਕਾਸ਼ਮਾਨ ਕਰਦੇ ਹੈ, ਤਾਂ ਉਹਨਾਂ ਦੇ ਪੰਜਵੇਂ ਰੂਪ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ ਸਿੱਖੀ ਦੀ, ਪਹਿਲੀ ਗੁਰੂ ਸ਼ਹਾਦਤ। ਸੋ ਜਦੋਂ ਪਹਿਲੀ ਗੁਰੂ ਸ਼ਹਾਦਤ ਏਡੀ ਵੱਡੀ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਆਪਣੇ ਹੱਥੀਂ ਕੀਤੀ, ਉਹ ਜਦੋਂ ਆਪ ਸ਼ਹੀਦ ਹੁੰਦੇ ਆ, ਤੇ ਜਦੋਂ ਅੱਜ ਕੋਈ ਸਿੱਖ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਵਿੱਚ ਫਰਕ ਤਾਂ ਕੋਈ ਨਹੀਂ। ਗੁਰੂ ਸਾਹਿਬ ਵੀ ਸ਼ਹਾਦਤ ਲੈਂਦੇ ਆ, ਫਿਰ ਨੌਵੇਂ ਪਾਤਸ਼ਾਹ ਸ਼ਹਾਦਤ ਦਿੰਦੇ ਆ। ਰੁਤਬਾ ਦੇਖੋ ਤੁਸੀਂ ਕਿੱਡਾ ਵੱਡਾ ਸ਼ਹਾਦਤ ਦਾ। ਕਈ ਵਾਰ ਅਸੀਂ ਸ਼ਹੀਦਾਂ ਦਾ ਜ਼ਿਕਰ ਇੱਕ ਆਮ ਜਿਹੀ ਬੋਲੀ ਦੇ ਵਿੱਚ, ਇੱਕ ਆਮ ਜਿਹੀ ਗੱਲ ਦੇ ਵਿੱਚ, ਕਿਸੇ ਜਰਨੈਲ ਨੂੰ ਬਹੁਤ ਵੱਡੇ ਰੂਪ ਦੇ ਵਿੱਚ, ਤੇ ਕਿਸੇ ਅਣਜਾਣ ਸ਼ਹੀਦ ਦਾ ਜ਼ਿਕਰਾ ਬਹੁਤ ਛੋਟੇ ਰੂਪ 'ਚ ਕਰਦੇ ਹਾਂ। ਇਹ ਸਾਡੀ ਆਪਣੀ ਕਮੀ ਹੈ, ਸਾਡਾ ਆਪਣਾ ਦੋਸ਼ ਹੈ, ਅਸੀਂ ਆਪਣੇ ਆਪ ਨੂੰ ਘਟਾ ਲੈਂਦੇ ਹਾਂ। ਅਸੀਂ ਘਟਾਉਣਾ ਨਹੀਂ, ਹਰ ਸ਼ਹੀਦ ਏਡਾ ਮਹਾਨ ਦਰਜਾ ਰੱਖਦਾ ਹੈ ਕਿਉਂਕਿ ਉਹਦਾ ਜ਼ਿਕਰ ਰਹਿੰਦੀ ਦੁਨੀਆ ਤੱਕ ਹੋਣਾ, ਜਦ ਤੱਕ ਇਸ ਦੁਨੀਆ ਦੇ ਉੱਤੇ ਪਰਲੋ ਆ ਕੇ ਦੁਨੀਆ ਖਤਮ ਨਹੀਂ ਹੁੰਦੀ। ਕਦੋਂ ਹੋਣੀ ਹੈ ਇਹ ਅਕਾਲ ਪੁਰਖ ਆਪ ਜਾਣਦੇ ਆ, ਪਰ ਜਦ ਤੱਕ ਇਹ ਧਰਤੀ ਕਾਇਮ ਹੈ, ਇਹ ਧਰਤੀ ਕਦ ਤੱਕ ਕਾਇਮ ਹੈ, ਇਹ ਅਕਾਲ ਪੁਰਖ ਨੇ, ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਪਸ਼ਟ ਦੱਸਿਆ ਹੋਇਆ। ਅਸੀਂ ਪੜ੍ਹਦੇ ਨਹੀਂ, ਤੇ ਜਦੋਂ ਅਸੀਂ ਪੜ੍ਹਦੇ ਨਹੀਂ ਤਾਂ ਪਤਾ ਕਿੱਦਾਂ ਲੱਗੇਗਾ। ਇੱਕ ਮਾਡਰਨ ਸਾਇੰਸ ਹੈ, ਮਾਡਰਨ ਟੈਕਨੋਲੋਜੀ ਆ, ਮਾਡਰਨ ਐਜੂਕੇਸ਼ਨ ਸਿਸਟਮ ਹੈ, ਇੱਕ ਉਹ ਸਿਸਟਮ ਹੈ ਜਿਹਦੇ ਕਰਕੇ ਅਸੀਂ ਸਰਵਾਈਵ ਕਰਦੇ ਪਏ ਹਾਂ। ਕਿੰਨੇ ਵੱਡੇ ਧਰਮ ਨੇ ਇਸ ਦੁਨੀਆ ਦੇ ਵਿੱਚ। ਜਦੋਂ 1469 ਵਿੱਚ ਸਿੱਖ ਧਰਮ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਕੌਣ ਕੌਣ ਧਰਮ ਸੀ ਇੱਥੇ? ਇਸਲਾਮ ਸੀ, ਕ੍ਰਿਸਚੈਨਿਟੀ ਸੀ, ਜੂਡਾਇਜ਼ਮ ਸੀ, ਕਨਫਿਊਸ਼ਸ ਸੀ, ਹਿੰਦੂ ਧਰਮ ਸੀ, ਯੋਗੀ ਸਨ। ਉਸ ਦੇ ਵਿੱਚ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਨਾਲ ਸਿੱਖੀ ਦੀ ਬੁਨਿਆਦ, ਸਿੱਖੀ ਦਾ ਪ੍ਰਕਾਸ਼ ਇਸ ਧਰਤੀ ਦੇ ਕੀਤਾ, ਤੇ ਸਿੱਖੀ ਨੂੰ ਅੱਗੇ ਵਧਣ ਦੇ ਲਈ ਕੁਰਬਾਨੀਆਂ ਕਰਨੀਆਂ ਪਈਆਂ। ਅਕਾਲ ਪੁਰਖ ਵੱਲੋਂ ਹੁਕਮ ਆਇਆ ਕਿ ਕੁਰਬਾਨੀਆਂ ਦੇਣੀਆਂ ਪੈਣਗੀਆਂ, ਤਾਂ ਇਹ ਸੁੱਤੇ ਹੋਏ ਲੋਕ ਜਾਗਣਗੇ, ਇਹਨਾਂ ਦੇ ਅੰਦਰ ਇੱਕ ਜੁੰਬਸ਼, ਇੱਕ ਥ੍ਰਿਲ ਪੈਦਾ ਹੋਏਗੀ। ਸੋ ਅੱਜ ਅਸੀਂ ਜਿਹਨਾਂ ਸ਼ਹੀਦਾਂ ਦਾ ਜ਼ਿਕਰ ਕਰ ਰਹੇ ਹਾਂ, ਇਹ ਉਹਨਾਂ ਮਹਾਨ ਸ਼ਹੀਦਾਂ ਦੇ ਵਿੱਚੋਂ ਨੇ ਜਿਨ੍ਹਾਂ ਦਾ ਚਰਚਾ ਰਹਿਣਾ। ਜਦੋਂ ਅਸੀਂ ਜਾਣਾ, ਅਸੀਂ ਮਰਨਾ, ਚੈਪਲ ਆਫ ਚਾਈਮਸ ਦੇ ਵਿੱਚ ਜਾਂ ਪੰਜਾਬ ਕਿਤੇ ਗਏ ਜਾਂ ਕਿਤੇ ਚਲੇ ਗਏ, ਅਸੀਂ ਵੀ ਤਾਂ ਖਤਮ ਹੋਣਾ ਨਾ, ਜਾਣਾ ਅਸੀਂ ਵੀ, ਸਾਡੀ ਵੀ ਵਾਰੀ ਆਉਣੀ ਹੈ। ਮਹੀਨੇ ਬਾਅਦ ਕਿਸੇ ਨੇ ਜ਼ਿਕਰ ਨਹੀਂ ਕਰਨਾ, ਹਰ ਇੱਕ ਨੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਗੁੰਮ ਹੋ ਜਾਣਾ। ਇਹੋ ਹੀ ਦਸਤੂਰ ਹੈ ਇਸ ਦੁਨੀਆ ਦਾ। ਪਰ ਇਹਨਾਂ ਸ਼ਹੀਦਾਂ ਦਾ, ਜਿਨ੍ਹਾਂ ਦਾ ਸ਼ਹੀਦੀ ਸਮਾਗਮ ਅਸੀਂ ਅੱਜ ਗੁਰਦੁਆਰਾ ਸਾਹਿਬ ਫਰੀਮੰਡ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾ ਰਹੇ ਹਾਂ। ਕਦੇ ਵੱਡੇ ਰੂਪ 'ਚ ਹੋ ਜਾਂਦਾ, ਕਦੇ ਛੋਟੇ ਰੂਪ 'ਚ ਹੋ ਜਾਂਦਾ, ਕਦੇ ਨਾਰਮਲ ਹਾਲਤ 'ਚ ਹੋ ਜਾਂਦਾ। ਇਹ ਸਾਡੀ ਆਪਣੀ ਸਮਝ ਹੈ, ਆਪਣੀ ਸਾਡੀ ਅੰਡਰਸਟੈਂਡਿੰਗ ਹੈ ਕਿ ਅਸੀਂ ਕਿਸੇ ਸ਼ਹੀਦ ਨੂੰ, ਕਿਸੇ ਇਤਿਹਾਸਕ ਘਟਨਾ ਨੂੰ ਕਿਵੇਂ ਸੋਚਦੇ ਹਾਂ। ਬਹੁਤੀ ਵਾਰੀ ਅਸੀਂ ਮਨ ਮੁੱਖ ਤਾਈ ਦੇ ਨਾਲ ਸੋਚਦੇ ਹਾਂ। ਸਾਡਾ ਸਿੱਖ ਸਿਧਾਂਤ ਸਾਡੀ ਮਰਜ਼ੀ ਨਾਲ ਨਹੀਂ ਸੋਚਿਆ ਜਾ ਸਕਦਾ। ਅਸੀਂ ਜਦੋਂ ਆਪਣੀ ਮਰਜ਼ੀ ਨਾਲ ਹੁੰਦੇ ਹਾਂ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਤੁਹਾਡੀ ਸੋਚ ਗੁਰਬਾਣੀ ਦੇ ਅਨੁਸਾਰ ਹੋਣੀ ਚਾਹੀਦੀ ਹੈ, ਸਾਡੀ ਸਾਰਿਆਂ ਦੀ ਸੋਚ, ਅਤੇ ਉਹ ਸੋਚ ਕਿੱਥੇ ਤੱਕ ਰਹਿਣੀ ਚਾਹੀਦੀ ਹੈ, ਉਹਦੀ ਸੀਮਾ ਕੀ ਹੈ, ਜਿੱਥੋਂ ਅਸੀਂ ਬਾਹਰ ਨਹੀਂ ਜਾਣਾ, ਜਿੱਥੋਂ ਅਸੀਂ ਪਰਾਂ ਨਹੀਂ ਜਾਣਾ। ਉਹ ਹੈ ਇੱਕ ਪਾਸੇ ਮੀਰੀ, ਇੱਕ ਪਾਸੇ ਪੀਰੀ। ਪੀਰੀ ਅਤੇ ਮੀਰੀ ਦੇ ਵਿੱਚ ਸਾਡਾ ਸਿੱਖ ਸਿਧਾਂਤ ਕੈਦ ਹੈ। ਜੇ ਮੈਂ ਤੁਹਾਨੂੰ ਥੋੜ੍ਹੇ ਜਿਹੇ ਹੋਰ ਲਫ਼ਜ਼ਾਂ 'ਚ ਦੱਸਾਂ ਤਾਂ ਜਦ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਮੈਂ ਵਾਰ ਵਾਰ ਇਸ ਗੱਲ ਦਾ ਜ਼ਿਕਰ ਕਰਦਾ ਕਿ ਸਾਨੂੰ ਸਾਡਾ ਸਿਧਾਂਤ ਸਮਝਣ ਦੇ ਵਿੱਚ ਦੁਬਿਧਾ ਪੈਦਾ ਨਾ ਹੋਵੇ। ਸੋ ਅਸੀਂ ਦੁਬਿਧਾ ਦਾ ਸ਼ਿਕਾਰ ਆਪਣੀ ਮਨਮੁਖਤਾਈ ਨਾਲ ਹੁੰਦੇ ਹਾਂ। ਜਦੋਂ ਤੁਸੀਂ ਸਾਹਮਣੇ ਸ੍ਰੀ ਦਰਬਾਰ ਸਾਹਿਬ ਦੇਖਦੇ ਹੋ ਤਾਂ ਜਦੋਂ ਮੱਥਾ ਟੇਕ ਕੇ ਵਾਪਸ ਜਾਂਦੇ ਹੋ, ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਅਤੇ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਦੇਖਦੇ ਹੋ ਤਾਂ ਸਾਹਮਣੇ ਦਰਬਾਰ ਸਾਹਿਬ ਹੈ। ਸੋ ਲਿਹਾਜ਼ਾ ਗੁਰੂ ਸਾਹਿਬ ਨੇ ਇੱਕ ਡਾਕਟਰਿਨ, ਇੱਕ ਸਿਧਾਂਤ ਸਾਨੂੰ ਦਿੱਤਾ ਸਮਝਣ ਵਾਸਤੇ, ਜਿਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੀ ਮਰਜ਼ੀ ਨਾਲ ਹੀ ਸਾਰਾ ਕੁਛ ਕਰੀ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਨਾ ਨਾ ਖੱਬੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਇਆ, ਨਾ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਬਣਾਇਆ, ਬਿਲਕੁਲ ਸਾਹਮਣੇ ਬਣਾਇਆ। ਅਤੇ ਸਾਡੇ ਜੋ ਸ਼ਹੀਦ ਨੇ, ਜਿਨ੍ਹਾਂ ਦੇ ਵਿੱਚ ਸਾਡਾ ਛੋਟਾ ਵੀਰ ਭਾਈ ਜਸਵਿੰਦਰ ਸਿੰਘ ਬੱਬਰ ਵੀ ਸ਼ਾਮਲ ਹੈ, ਜਨਰਲ ਲਾਭ ਸਿੰਘ ਵੀ ਸ਼ਾਮਲ ਹੈ, ਭਾਈ ਬੁੱਧ ਸਿੰਘ ਵਾਲਾ ਵੀ ਸ਼ਾਮਲ ਹੈ, ਭਾਈ ਸ਼ਤਰਾਣਾ ਵੀ ਸ਼ਾਮਲ ਹੈ, ਇਹ ਸਾਰੇ ਸ਼ਹੀਦ, 10 ਸਿੰਘਾਂ ਦਾ ਸ਼ਹੀਦੀ ਦਿਨ ਅਸੀਂ ਅੱਜ ਇੱਥੇ ਮਨਾ ਰਹੇ ਹਾਂ, ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਕਿਉਂਕਿ ਇਹਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦਿਆਂ ਹੋਇਆਂ, ਉਸ ਨੂੰ ਸਵੀਕਾਰ ਕਰਦਿਆਂ ਹੋਇਆਂ, ਉਸ ਨੂੰ ਮੱਥਾ ਟੇਕਦਿਆਂ ਹੋਇਆਂ, ਇਲਾਹੀ ਬਾਣੀ ਨੂੰ ਸੁਣਦਿਆਂ ਹੋਇਆਂ, ਆਪਣੀ ਕੌਮ ਦੀ ਪੀੜ, ਆਪਣੇ ਕੌਮ ਦੇ ਦਰਦ ਵੱਲ ਵੇਖਿਆ, ਔਰ ਵੇਖਿਆ ਕਿ ਹਿੰਦੁਸਤਾਨ ਦੀ ਹਕੂਮਤ, ਪਹਿਲਾਂ ਮੁਗਲ ਹਕੂਮਤ ਨੇ ਸਾਡੇ 'ਤੇ ਜ਼ੁਲਮ ਕੀਤੇ, ਫਿਰ ਫਰੰਗੀਆਂ ਨੇ ਜ਼ੁਲਮ ਕੀਤੇ, ਅਤੇ ਅੱਜ 1947 ਤੋਂ ਲੈ ਕੇ ਹੁਣ ਤੱਕ, ਅਤੇ ਇਸ ਤੋਂ ਪਹਿਲਾਂ ਚੰਦੂ ਗੰਗੂ ਸੁੱਚਾ ਆਨੰਦ ਦੀ ਜੋ ਬਿਰਤੀ ਹੈ, ਜੋ ਉਹਨਾਂ ਦੀ ਸਾਈਕੀ ਹੈ, ਉਸਦੇ ਬਾਰੇ ਸੋਚਣਾ ਸਾਡਾ ਫਰਜ਼ ਬਣਦਾ ਹੈ ਕਿ ਚੰਦੂ ਕੌਣ ਸੀ, ਗੰਗੂ ਕੌਣ ਸੀ, ਸੁੱਚਾ ਆਨੰਦ ਕੌਣ ਸੀ, ਉਹਨਾਂ ਦੀ ਬਿਰਤੀ ਕੀ ਸੀ, ਅੱਜ ਮੋਦੀ ਦੀ, ਅੱਜ ਅਮਿਤ ਸ਼ਾਹ ਦੀ, ਅੱਜ ਭੈਗਵੰਤ ਭੰਡ ਦੀ, ਉਹਨਾਂ ਦੀ ਉਹ ਬਿਰਤੀ ਉਸ ਬ੍ਰਾਹਮਣਵਾਦ ਦੇ ਸਿਸਟਮ ਦੇ ਵਿੱਚ ਕੈਦ ਹੈ, ਔਰ ਅੱਜ ਵੀ ਸਾਡੀ ਸਿੱਖ ਕੌਮ ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਹੈ। ਔਰ ਇਸ ਦਾ ਸਭ ਤੋਂ ਵੱਡਾ ਸਬੂਤ ਇਸ ਹਫ਼ਤੇ ਦੀਆਂ ਅਖ਼ਬਾਰਾਂ ਨੇ, ਪੰਜਾਬ ਦੇ ਵਿੱਚ 35 ਲੱਖ ਬਿਹਾਰੀਆਂ ਨੂੰ ਰਾਸ਼ਨ ਕਾਰਡ ਦਿੱਤੇ ਜਾ ਰਹੇ ਨੇ। ਪਤਾ ਕਿਉਂ ਦਿੱਤੇ ਜਾ ਰਹੇ ਨੇ? ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟਾਉਣੀ ਹੈ, ਸਿੱਖਾਂ ਦਾ ਦਾਅਵਾ ਪੰਜਾਬ ਦੇ ਵਿੱਚ ਖਤਮ ਕਰਨਾ ਹੈ, ਸਾਨੂੰ ਘੱਟ ਗਿਣਤੀ ਵਿੱਚ ਰੱਖ ਕੇ ਸਾਡੀ ਜੈਨੋਸਾਈਡ, ਸਾਡਾ ਨਸਲ ਘਾਤ ਕਰਨਾ, ਅਤੇ ਜਦੋਂ ਅਸੀਂ ਘੱਟ ਗਏ ਤਾਂ ਫਿਰ ਅੱਗੇ ਲਾ ਲਓ ਅਤੇ ਖਤਮ ਕਰ ਦਿਓ। ਪਰ ਉੱਥੇ ਇੱਕ ਗੱਲ ਉਹ ਭੁੱਲਦੇ ਹੈ ਕਿ ਜੇ ਸਾਨੂੰ ਔਰੰਗਜ਼ੇਬ ਨਹੀਂ ਮੁਕਾ ਸਕਿਆ, ਜੇ ਸਾਨੂੰ ਇੰਦਰਾ ਗਾਂਧੀ ਨਹੀਂ ਮੁਕਾ ਸਕੀ, ਜੇ ਸਾਨੂੰ ਬਾਬਰ ਨਹੀਂ ਮੁਕਾ ਸਕਿਆ, ਤਾਂ ਅਸੀਂ ਮੋਦੀ ਕੋਲੋਂ ਵੀ ਖਤਮ ਨਹੀਂ ਹੋਣਾ, ਕਿਉਂਕਿ ਅਸੀਂ ਦੁਨੀਆ ਦੇ ਮੁਹਤਾਜ ਨਹੀਂ। ਸਾਡੀ ਪੈਦਾਇਸ਼ ਅਕਾਲ ਪੁਰਖ ਦੇ ਹੁਕਮ ਨਾਲ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਵਿੱਚੋਂ ਪੈਦਾ ਹੋਏ ਹਾਂ, ਸਾਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਅਤੇ ਇਸੇ ਵਾਸਤੇ ਸਾਡੇ ਉਹਨਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ, ਆਪਣਾ ਲਹੂ ਦੇ ਕੇ ਸਾਡੇ ਵਾਸਤੇ ਪੂਰਨੇ ਪਾਏ ਕਿ ਸਿੰਘੋ ਸਿੰਘਣੀਓ, ਬੱਚਿਓ ਪਚੰਗੀਓ, ਤਕੜੇ ਹੋ ਜਾਓ, ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ, ਹੱਕ ਸੱਚ ਦੇ ਉੱਤੇ ਪਹਿਰਾ ਦਿਓ, ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹੋ, ਤੇ ਤਾਂ ਸਿੱਖ ਕੌਮ ਦਾ ਸਰਵਾਈਵਰ ਹੈ। ਜੇ ਅਸੀਂ ਆਪਣੇ ਅਕਾਲ ਪੁਰਖ ਦੇ ਨਾਲ, ਗੁਰਬਾਣੀ ਦੇ ਨਾਲ ਜੁੜੇ ਰਹੇ ਤਾਂ ਸਾਨੂੰ ਕੋਈ ਤਾਕਤ ਨਹੀਂ ਮਾਰ ਸਕਦੀ। ਜਿਉਂ ਜਿਉਂ ਅਸੀਂ ਇਸ ਤੋਂ ਟੁੱਟੇ, ਤਿਉਂ ਤੋਂ ਸਾਨੂੰ ਫਿਰ ਕੋਈ ਬਚਾ ਨਹੀਂ ਸਕਦਾ। ਸਾਡੇ ਬਚਾਅ ਦਾ, ਸਾਡੇ ਸਰਵਾਈਵਲ ਦਾ ਇੱਕੋ ਹੀ ਪਿੰਨ ਪੁਆਇੰਟ ਹੈ, ਉਹ ਹੈ ਗੁਰਬਾਣੀ ਅਤੇ ਨਾਮ ਬਾਣੀ ਦਾ ਆਸਰਾ, ਆਪਣੇ ਸਿੱਖ ਇਤਿਹਾਸ ਦਾ ਆਸਰਾ, ਉਸ ਦੇ ਨਾਲ ਆਪਾਂ ਜੁੜੀਏ, ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਅੱਗੇ ਵਧੀਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੀ ਸਤਿਕਾਰਯੋਗ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਉਹਨਾਂ ਨੂੰ ਸਰੋਪਰ ਨਾਲ ਸਨਮਾਨ ਕੀਤਾ ਜਾਵੇ। ਬੋਲੇ ਸੋ ਨਿਹਾਲ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਹੈ ਨਿਹਾਲ ਕਰਨਗੇ ਸਾਡੇ ਬੜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਖਾਲਸਾ ਸਕੂਲ ਦੀ ਰਜਿਸਟ੍ਰੇਸ਼ਨ ਹੈ ਉਸਦਾ ਅੱਜ ਆਖਰੀ ਦਿਨ ਹੈ, ਨਾਲ ਹੀ ਜੋ ਬੱਚਿਆਂ ਦੀ ਸਪੋਰਟਸ ਅਕੈਡਮੀ ਚੱਲ ਰਹੀ ਹੈ ਉਸ ਵਿੱਚ ਵੀ ਜਿਸ ਕਿਸੇ ਨੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣਾ ਹੋਵੇ ਉਸਦਾ ਇੱਕ ਹੀ ਬਾਰ ਕੋਡ ਹੈ, ਸੋ ਆਪ ਉਸ ਬਾਰ ਕੋਡ ਨੂੰ ਵੀ ਸਕੈਨ ਕਰਕੇ ਆਪਣੇ ਬੱਚਿਆਂ ਨੂੰ ਕੀਰਤਨ ਦੀਆਂ ਕਲਾਸਿਸ, ਖਾਲਸਾ ਸਕੂਲ ਦੀ ਰਜਿਸਟ੍ਰੇਸ਼ਨ ਅਤੇ ਸਪੋਰਟਸ ਅਕੈਡਮੀ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 1:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ। ਲਗਭਗ ਇੱਕ ਮਹੀਨਾ ਆਪ ਸੰਗਤਾਂ ਦੀ ਸੇਵਾ ਸਤਿਗੁਰੂ ਜੀ ਨੇ ਕਰਵਾਈ ਹੈ ਕੀਰਤਨ ਦੇ ਰਾਹੀਂ। ਸੋ ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਦਾ ਜਿਹੜਾ ਪ੍ਰੇਮ ਹੈ ਗੁਰੂ ਚਰਨਾਂ ਦੇ ਨਾਲ ਵਧਾਉਣ। ਆਪ ਜੀ ਗੁਰੂ ਘਰ ਹਾਜ਼ਰੀਆਂ ਭਰਦੇ ਰਹੋ, ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕਰਦੇ ਰਹੋ, ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਦੇ ਰਹੋ। ਆਪ ਸਭ ਦਾ ਧੰਨਵਾਦ, ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ, ਸਮੂਹ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅਥਾਹ ਪ੍ਰੇਮ ਬਖਸ਼ਿਸ਼ ਕੀਤਾ। ਆਪ ਸੰਗਤਾਂ ਨੇ ਅਥਾਹ ਪ੍ਰੇਮ ਬਖਸ਼ਿਸ਼ ਕੀਤਾ, ਆਪ ਜੀ ਦੇ ਰਿਣੀ ਰਹਾਂਗੇ। ਸੋ ਅੰਤ ਵਿੱਚ ਇਤਨੀ ਸੇਵਾ ਕਰਦਿਆਂ, ਕੀਰਤਨ ਕਰਦਿਆਂ, ਵਿਚਰਦਿਆਂ, ਆਪ ਸੰਗਤਾਂ ਦੇ ਨਾਲ ਵਿਚਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਅਨਜਾਣ ਬੱਚੇ ਹਾਂ, ਆਪ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਜੀ ਸਮਰਥ ਬਖਸ਼ਿਸ਼ ਕਰਨ, ਜੋ ਕੀਰਤਨ ਗੁਰੂ ਸਾਹਿਬ ਕਰਵਾਉਂਦੇ ਨੇ ਸਾਡੇ ਜੀਵਨ ਵਿੱਚ ਆ ਜਾਵੇ, ਆਪ ਸੰਗਤਾਂ ਦੇ ਜੀਵਨ ਵਿੱਚ ਆ ਜਾਵੇ ਅਤੇ ਸਾਡਾ ਜੀਵਨ ਸਫਲਾ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਨੇ ਚਾਹਿਆ ਤਾਂ ਫਿਰ ਅਗਲੇ ਸਾਲ ਆਪ ਜੀ ਦੇ ਦਰਸ਼ਨ ਕਰਾਂਗੇ ਜੀ। ਭੁੱਲ ਚੁੱਕ ਦੇਖੇ ਮਾਂ ਜੀ, ਅਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਘਰਸ਼ ਦੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਸਿਰਜਾ ਕਰਦਿਆਂ ਹੋਇਆਂ ਜੋ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਊਂਟ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦਾ ਇਸ ਫੇਰੀ ਦਾ ਦੁਪਹਿਰ ਦਾ ਇਹ ਆਖਰੀ ਦੀਵਾਨ ਸੀ। ਅੱਜ ਸ਼ਾਮ ਨੂੰ ਵੀ ਆਪ ਜੀ ਨੂੰ ਸੰਗਤਾਂ ਨੂੰ 7 ਤੋਂ ਲੈ ਕੇ 7:30 ਵਜੇ ਤੱਕ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਇਹਨਾਂ ਦਾ ਅਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਫਰੀ ਮਾਊਂਟ ਨੂੰ ਆਪਣਾ ਟਾਈਮ ਦਿੱਤਾ। ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਇਸ ਜੱਥੇ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇ।
2: ਵਾਹਿਗੁਰੂ।

ਭਾਈ ਸਾਹਿਬ ਜੀ ਨੂੰ ਫਿਰ ਬੇਨਤੀ ਹੈ ਕਿ ਜਦ ਵੀ ਇਹਨਾਂ ਦਾ ਇਸ ਸਟੇਜ 'ਤੇ ਟਾਈਮ ਲੱਗੇ ਤਾਂ ਸਾਨੂੰ ਅਤੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਜ਼ਰੂਰ ਦਰਸ਼ਨ ਦੇਣ। ਹੁਣ ਇਸ ਤੋਂ ਉਪਰੰਤ ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਕਿ ਆਪਣਾ ਖਾਲਸਾ ਸਕੂਲ ਫਰੀ ਮੌਂਟ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ, ਨਾਲ ਹੀ ਜੋ ਗੁਰੂ ਘਰ ਵੱਲੋਂ ਸਪੋਰਟਸ ਅਕੈਡਮੀ ਚੱਲ ਰਹੀ ਹੈ, ਜਿਸ ਵਿੱਚ 3-4 ਬੱਚਿਆਂ ਨੂੰ ਗੇਮਾਂ ਕਰਵਾਈਆਂ ਜਾਂਦੀਆਂ ਨੇ, ਉਸ ਦੀ ਰਜਿਸਟ੍ਰੇਸ਼ਨ ਦਾ ਅੱਜ ਆਖਰੀ ਦਿਨ ਹੈ। ਸੋ ਜਿਸ ਕਿਸੇ ਨੇ ਵੀ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ ਦੀ ਵਿੱਚ ਐਡਮਿਸ਼ਨ ਦਿਵਾਉਣੀ ਹੋਵੇ ਜਾਂ ਸਪੋਰਟਸ ਅਕੈਡਮੀ ਦੇ ਵਿੱਚ, ਆਪ ਬਾਹਰ ਜਾ ਕੇ ਟੇਬਲ 'ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਾਂ ਇਸ ਦਾ ਔਨਲਾਈਨ ਵੀ ਲਿੰਕ ਹੈ, ਆਪ ਔਨਲਾਈਨ ਜਾ ਕੇ ਵੀ ਰਜਿਸਟਰ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਢਾਡੀ ਜੱਥਾ ਭਾਈ ਪੂਰਨ ਸਿੰਘ ਜੀ ਅਰਸੀ, ਜੋ ਕਿ ਇਹਨਾਂ ਦੀਵਾਨਾਂ ਦੇ ਵਿੱਚ ਉਹਨਾਂ ਦਾ ਵੀ ਇਸ ਫੇਰੀ ਦਾ ਇਹ ਅੱਜ ਆਖਰੀ ਦੀਵਾਨ ਹੋਵੇਗਾ, ਉਹਨਾਂ ਨੂੰ ਬੇਨਤੀ ਕਰਾਂ ਕਿ ਆਓ ਹੁਣ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ਹੀਦਾਂ ਨੇ ਸ਼ਹੀਦਾਂ ਨੇ
1: ਵਾਹਿਗੁਰੂ। ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈ ਇਹ ਦੁਨੀਆਂ ਆਬਾਦ ਤੇਰੀ, ਭਾਵੇਂ ਲੱਖ ਤੂੰ ਪਿੰਜਰਿਆਂ 'ਚ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ। ਨਾ ਤੂੰ ਡਰ ਭਚਾਲਾਂ ਨੂੰ ਵੇਖ ਕੇ ਤੇ ਹੋਣੀ ਇਸ ਤਰ੍ਹਾਂ ਸ਼ਾਨ ਆਬਾਦ ਤੇਰੀ। ਜ਼ੋਰਾਵਰ ਤੇ ਫਤਿਹ ਦੇ ਸੀਸ ਉੱਤੇ ਰੱਖੀ ਦੂਲਿਆ ਗਈ ਬੁਨਿਆਦ ਤੇਰੀ। ਲਾਲੀ ਤੇਰੇ ਅਜੀਤ ਦੇ ਖੂਨ ਦੀ ਏ ਫਿੱਕੀ ਕਿਸ ਤਰ੍ਹਾਂ ਪਵੇਗੀ ਆਬ ਤੇਰੀ। ਤਾਰਾ ਤੂੰ ਦਸ਼ਮੇਸ਼ ਦੀ ਅੱਖ ਦੈ ਸੂਰਜ ਝੱਲ ਨਹੀਂ ਸਕਦਾ ਝਾਲ ਤੇਰੀ। ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਲੜਨੀ ਦੱਸੀਏ ਸਬਰ ਦੀ ਜੰਗ ਤੈਨੂੰ। ਆਸ਼ਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜਿਉਣ ਦਾ ਢੰਗ ਤੈਨੂੰ। ਮਸਤੀ ਲੱਥੀ ਨਾ ਤੇਰੀ ਪਰਵਾਨਿਆਂ ਵੇ ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਜਿਉਂ ਜਿਉਂ ਸਣੇ ਤੂੰ ਭੱਠੀਆਂ ਵਿੱਚ ਪੈ ਕੇ ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ। ਤੈਨੂੰ ਦੁੱਖਾਂ ਤੇ ਨਾਗਾਂ ਦਾ ਖੌਫ ਕੀ ਏ ਤੇਰੇ ਕੋਲ ਹੈ ਸੁੱਖਾਂ ਦੀ ਸੁੱਖ ਮਣੀ ਸਿੰਘਾ। ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ ਤੇ ਤੇਰੇ ਕੋਲ ਹੈ ਨਾਮ ਦੇ ਕਣੀ ਸਿੰਘਾ। ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ ਤੇ ਤੇਰੇ ਕੋਲ ਹੈ ਨਾਮ ਦੇ ਕਣੀ ਸਿੰਘਾ। ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਦੀਵਾਨ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਤੁਸੀਂ ਸਰਬੱਤ ਮਾਈ ਭਾਈ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਆਪਣੇ ਜੀਵਨ ਦੀਆਂ ਘੜੀਆਂ ਅਤੇ ਸਵਾਸਾਂ ਦੀ ਪੂੰਜੀ ਨੂੰ ਸਫਲ ਬਣਾਉਣ ਵਾਸਤੇ ਤੁਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਗੁਰੂ ਦਰਬਾਰ ਵਿੱਚ ਸੰਗਤੀ ਰੂਪ ਅੰਦਰ ਜੁੜ ਕੇ ਬੈਠੇ ਜੇ। ਜਿੱਥੇ ਤੁਸੀਂ ਗੁਰੂ ਦਰਬਾਰ 'ਚ ਆਪੋ ਆਪਣੀਆਂ ਸਰੀਰਕ ਤੌਰ 'ਤੇ ਹਾਜ਼ਰੀਆਂ ਲਵਾ ਰਹੇ ਜੇ, ਉੱਥੇ ਆਓ ਆਪਾਂ ਸਾਰੇ ਰਲ ਮਿਲ ਕੇ ਆਪੋ ਆਪਣੀਆਂ ਰਸਨਾਂ 'ਚੋਂ ਦੋ ਵਾਰ ਵਾਹਿਗੁਰੂ ਦਾ ਜਾਪ ਕਰੀਏ। ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਤੁਹਾਡੀ ਅਤੇ ਸਾਡੀ ਹਾਜ਼ਰੀ ਆਤਮਕ ਤੌਰ 'ਤੇ ਪ੍ਰਵਾਨ ਹੋਵੇ। ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਸਾਰੀਆਂ ਸਿੱਖ ਸੰਗਤਾਂ ਝੁਕਾਓ ਸੀਸ, ਮਾਰੋ ਚੌਂਕੜੇ, ਜੋੜ ਕੇ ਦੋਨੋਂ ਹੱਥ। ਸਰਬੱਤ ਮਾਈ ਭਾਈ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਹਿਤ ਮਨ ਪ੍ਰਸੰਨ ਹੈ। ਲਗਭਗ ਪਿਛਲੇ ਸੋਮਵਾਰ ਤੋਂ ਲੈ ਕੇ ਅੱਜ ਤੱਕ ਮੈਂ ਇਸ ਪਾਵਨ ਸਥਾਨ ਉੱਤੇ ਰੋਜ਼ਾਨਾ ਹੀ ਸ਼ਾਮ ਦੇ ਟਾਈਮ ਹਾਜ਼ਰੀ ਭਰਦਾ ਆ ਰਿਹਾ ਹਾਂ। ਇਸ ਤੋਂ ਪਹਿਲਾਂ ਬਹੁਤ ਹੀ ਅਤਿ ਸਤਿਕਾਰਯੋਗ ਵੀਰ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਸਟੇਜ ਦੀ ਸੇਵਾ ਨਿਭਾ ਰਹੇ ਨੇ ਮੁੱਖ ਸਕੱਤਰ ਸਾਹਿਬ, ਉਹਨਾਂ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਕਿ ਢਾਡੀ ਜਥੇ ਦੀ ਅੱਜ ਇਸ ਪਾਵਨ ਸਥਾਨ ਉੱਤੇ ਇਸ ਟੂਰ ਦੀ ਸਮਝੋ ਸਾਡੀ ਇੱਕ ਆਖਰੀ ਹਾਜ਼ਰੀ ਹੈ। ਫਿਰ ਆਉਣ ਵਾਲੇ ਸਮੇਂ 'ਚ 27 ਚਾਹੀਏ 28 ਚਾਹੀਏ ਸਬੱਬ ਬਣੇ ਦਰਸ਼ਨ ਦਿਦਾਰੇ ਗੁਰੂ ਕੀ ਸੰਗਤ ਦੇ ਜ਼ਰੂਰ ਕਰਨ ਦੇ ਆਪਣੇ ਵੱਲੋਂ ਖੇਚਲ ਕਰਾਂਗੇ। ਆਸ ਰੱਖਦੇ ਹਾਂ ਕਿ ਤੁਸੀਂ ਇਸ ਵਾਰ ਸਾਨੂੰ ਪਿਆਰ ਭੜੀਆਂ ਅਸੀਸੜੀਆਂ ਦੇ ਕੇ ਤੋਰੋਗੇ। ਮੇਰੇ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਹਿਬ ਸੋ ਮੇਲ। ਗੁਰੂ ਕੀ ਸਾਧ ਸੰਗਤ ਸਾਡੀ ਥੋੜ੍ਹੀ ਸੇਵਾ ਤੁਸੀਂ ਪ੍ਰਵਾਨ ਕਰ ਲੈਣੀ। ਮੈਂ ਪਹਿਲੇ ਦਿਨ ਪ੍ਰਕਰਮ ਇੱਥੋਂ ਅਸਲ ਵਿੱਚ ਪ੍ਰਾਰੰਭ ਕੀਤਾ ਸੀ ਕਿ ਉਹ ਸਤਿਗੁਰੂ ਸਰਬਕਲਾ ਸਮਰੱਥ ਬੜਾ ਵੱਡਾ ਹੈ, ਉਹਦੀ ਵਡਿਆਈ ਕਰਨੀ ਸਾਡੇ ਵਰਗਿਆਂ ਦੇ ਵੈਸੇ ਵੱਸ ਦੀ ਗੱਲ ਨਹੀਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਉਹਦੀ ਮਹਿਮਾ ਆਗਾਧ ਬੋਧ ਹੈ, ਕਥਨ ਤੋਂ ਬਾਹਰ ਹੈ। ਜਿੰਨੀ ਕੁ ਪਾਤਸ਼ਾਹ ਨੇ ਸਾਨੂੰ ਬੁੱਧੀ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਉਸ ਅਨੁਸਾਰ ਲਗਭਗ 1-20 ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ। ਆਖਰੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਅੱਜ ਦਾ ਜੋ ਵਿਸ਼ੇਸ਼ ਤੌਰ 'ਤੇ ਸਮਾਗਮ ਹੈ, ਜਿੱਥੇ ਆਪਾਂ ਰੋਜ਼ ਅਰਦਾਸ ਵਿੱਚ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦੇ ਹਾਂ, ਜਿਹੜੇ ਪੁਰਾਤਨ ਸਮੇਂ, ਜਿਵੇਂ ਕੱਲ੍ਹ ਦੇ ਦੀਵਾਨ ਵਿੱਚ ਮੈਂ ਭਾਈ ਸਾਹਿਬ ਭਾਈ ਤਾਰੂ ਸਿੰਘ ਪੂਲਿਆਂ ਵਾਲੇ ਦੀ ਗਾਥਾ ਆਪ ਜੀ ਨੂੰ ਸਰਵਣ ਕਰਵਾ ਰਿਹਾ ਸਾਂ, ਕਿਵੇਂ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਬੰਧ ਕੱਟਿਆ ਗਿਆ, ਕਿਵੇਂ ਭਾਈ ਤਾਰੂ ਸਿੰਘ ਦਾ ਸੀ ਤੋਂ ਖੋਪਰ ਉਤਾਰਿਆ ਗਿਆ, ਕਿਵੇਂ ਸਿੰਘਾਂ ਨੂੰ ਚਰਖੜੀਆਂ 'ਤੇ ਚਾੜਿਆ ਗਿਆ। ਇਹ ਸਾਡਾ ਇੱਕ ਪੁਰਾਤਨ ਵਿਰਸਾ ਹੈ, ਇਤਿਹਾਸ ਹੈ। ਅਸਲ ਵਿੱਚ ਅਸੀਂ ਆਪਣੇ ਪੁਰਾਤਨ ਵਿਰਸੇ ਵਿੱਚੋਂ ਹੀ ਸੇਧ ਲੈਂਦੇ ਹਾਂ। ਸਿਆਣੇ ਕਹਿੰਦੇ ਨੇ ਨਾ ਕਿ ਜਦੋਂ ਕੋਈ ਗੱਲ ਤੁਸੀਂ ਗਾਂ ਆਪਣੀ ਚੱਲਦੀ ਰੱਖਣੀ ਹੋਵੇ, ਉਦੋਂ ਤੁਹਾਨੂੰ ਆਪਣੀ ਵਿਰਾਸਤ ਨੂੰ ਜ਼ਰੂਰ ਦੁਹਰਾਉਣਾ ਪਵੇਗਾ ਕਿ ਤੁਹਾਡੀ ਪੀੜ੍ਹੀ ਕੀ ਹੈ, ਤੁਹਾਡੇ ਦਾਦੇ ਪੜਦਾਦੇ ਦਾ ਕੀ ਨਾਂ ਸੀ, ਤੁਸੀਂ ਕਿਸ ਘਰ ਘਰਾਣੇ ਵਿੱਚੋਂ। ਜੇ ਉਦੋਂ ਪਤਾ ਲੱਗ ਜਾਂਦਾ ਕਿ ਇਹ ਫਲਾਣਾ ਬੰਦਾ ਫਲਾਣੇ ਘਰ ਘਰਾਣੇ ਦਾ ਹੈ। ਇਸੇ ਤਰ੍ਹਾਂ ਹੀ ਇੱਕ ਕੌਮੀ ਜੀਵਨ ਹੈ ਗੁਰੂ ਕੀ ਸਾਧ ਸੰਗਤ। ਅੱਜ ਵੀ ਸਾਡੇ ਪੰਜਾਬ ਵਿੱਚ ਕੋਈ ਇੱਕ ਫਿਰਕਾ ਆਉਂਦਾ ਹੈ, ਉਹ ਫਿਰਕਾ ਕਿਹੜਾ ਹੈ, ਇੱਕ ਰਾਤ ਇੱਕ ਪਿੰਡ ਗੁਜ਼ਾਰਦੇ ਨੇ, ਦੂਸਰੀ ਰਾਤ ਕਿਸੇ ਦੂਸਰੇ ਪਿੰਡ ਜਾ ਕੇ ਗੁਜ਼ਾਰਦੇ ਨੇ, ਪਰ ਜਿਸ ਪਿੰਡ ਵਿੱਚ ਉਹ ਰਾਤ ਠਹਿਰਾਓ ਕਰਦੇ ਨੇ, ਉਹਨਾਂ ਦੀਆਂ ਸਵਾਣੀਆਂ ਸਵੇਰੇ ਉੱਠਦੀਆਂ ਨੇ, ਉਹਨਾਂ ਨੇ ਇੱਕ ਟੁੱਟਾ ਜਿਹਾ ਪੀਪਾ ਲਿਆ ਹੁੰਦਾ ਹੈ ਅਤੇ ਗਲੀਆਂ ਬਾਜ਼ਾਰਾਂ ਵਿੱਚ ਫਿਰ ਫਿਰ ਕੇ ਡੱਗਾ ਲਾ ਕੇ ਕਹਿੰਦੀਆਂ ਨੇ, ਟੁੱਟੇ ਪੀਪੇ ਗੰਢਾ ਲਓ, ਪੀਪਿਆਂ ਨੂੰ ਢੱਕਣ ਲਗਾ ਲਓ। ਅਤੇ ਨਾਲ ਕਈ ਵਾਰ ਉਹ ਸਾਡੇ ਰਾਈਸ ਘਰਾਂ 'ਚੋਂ ਜਾ ਕੇ ਚਾਹ ਵੀ ਮੰਗਦੇ ਨੇ। ਅਸਲ ਵਿੱਚ ਲੋਕ ਕੌਣ ਨੇ? ਇਹ ਰਾਜਪਤਾਨੇ ਦੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਡੋਲੇ ਮੁਗਲੀਆ ਹਕੂਮਤ ਨੂੰ ਦਿੱਤੇ। ਤਹੱਈਆ ਕੀਤਾ ਹੈ ਇਹਨਾਂ ਨੇ ਕਿ ਜਿੰਨਾ ਚਿਰ ਤੱਕ ਸਾਡਾ ਰਾਜ ਭਾਗ ਮੁੜ ਕੇ ਨਹੀਂ ਆਉਂਦਾ, ਉਹਨਾਂ ਚਿਰ ਤੱਕ ਅਸੀਂ ਇੱਕ ਥਾਂ ਟਿਕ ਕੇ ਨਹੀਂ ਪਵਾਂਗੇ। ਭਾਵੇਂ ਇਸ ਹੀ ਘਰਾਣੇ ਵਿੱਚੋਂ ਭਾਈ ਮਨੀ ਸਿੰਘ ਵੀ ਇਸੇ ਘਰਾਣੇ ਵਿੱਚੋਂ ਹੋਏ ਨੇ ਰਾਜਪੂਤ। ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਸਪੁੱਤਰ ਹੋਇਆ ਜਿਹਨੇ ਮਸਤਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ ਹੈ। ਮਹਾਰਾਣਾ ਪ੍ਰਤਾਪ ਸਿੰਘ ਵਰਗੇ ਵੀ ਅਣਖੀ ਰਾਜਪੂਤ ਹੋਏ ਨੇ। ਜੈਮਲ ਅਤੇ ਫੱਤੇ ਵਰਗੇ ਵੀ ਅਣਖੀ ਰਾਜਪੂਤ ਹੋਏ ਨੇ ਜਿਨ੍ਹਾਂ ਨੇ ਅਕਬਰ ਬਾਦਸ਼ਾਹ ਦੇ ਨਾਲ ਜੰਗਾਂ ਲੜੀਆਂ ਨੇ। ਖੈਰ, ਕਾਰਨ ਕੀ ਹੈ ਕਿ ਇਹ ਬਹੁ ਗਿਣਤੀ ਵਿੱਚ ਲੋਕ ਆਪਣੀ ਵਿਰਾਸਤ ਨਾਲੋਂ ਟੁੱਟ ਗਏ। ਵਿਰਾਸਤ ਨਾਲੋਂ ਟੁੱਟਣ ਕਾਰਨ ਆਪਣਾ ਘਰ ਬਾਰ ਛੱਡ ਕੇ, ਜਾਂ ਇਉਂ ਕਹਿ ਲਓ ਆਪਣੇ ਇਤਿਹਾਸ ਨਾਲੋਂ ਟੁੱਟ ਗਏ। ਅੱਜ ਇਹ ਲੋਕ ਦਰ ਦਰ ਭਟਕਦੇ ਫਿਰਦੇ ਨੇ। ਸਿੱਖ ਕੌਮ ਭਾਵੇਂ ਕਿ ਇਹਦੀ ਉਮਰ ਅਜੇ ਕੋਈ ਬਹੁਤ ਹਜ਼ਾਰਾਂ ਦੇ ਸਾਲ ਵਿੱਚ ਨਹੀਂ, 2019 ਵਿੱਚ ਆਪਾਂ 550 ਸਾਲਾ ਮਨਾਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, 550 ਸਾਲਾ। ਅਤੇ 550 ਸਾਲਾ 2019 ਤੋਂ ਬਾਅਦ ਹੋਰ ਤੁਸੀਂ ਲਾ ਲਓ 7 ਸਾਲ ਗਾਂ, ਤਕਰੀਬਨ 557-58 ਸਾਲ ਸਾਰੇ ਬਣਦੇ ਨੇ ਸਾਨੂੰ ਪੈਦਾ ਹੋਇਆਂ ਨੂੰ। ਜਿਸ ਮੇਰੇ ਬਾਬੇ ਨਾਨਕ ਨੇ ਨਨਕਾਣੇ ਅੰਦਰ ਇਸ ਨਿਰਮਲ ਪੰਥ ਦੀ ਨੀਂਹ ਰੱਖੀ ਹੈ, ਉਸ ਨਿਰਮਲ ਪੰਥ ਨੂੰ ਅਸਲ ਵਿੱਚ ਉਜਾਗਰ ਕਰਨ ਵਾਸਤੇ ਕਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬੈਠਣਾ ਪਿਆ, ਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚਾਂਦਨੀ ਦੇ ਚੌਂਕ ਵਿੱਚ ਜਾ ਕੇ ਆਪਣੇ ਪੁੱਤਰ ਸੀਹ ਦਾ ਬਲੀਦਾਨ ਦੇਣਾ ਪਿਆ, ਅਤੇ ਉਹਨਾਂ ਦੇ ਇਕਲੌਤੇ ਸਪੁੱਤਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰਵਾ ਦਿੱਤਾ। ਇਹ ਹੈ ਤੁਹਾਡਾ ਇੱਕ ਬਹੁਮੁੱਲਾ ਵਿਰਸਾ, ਇਹ ਹੈ ਤੁਹਾਡਾ ਇਤਿਹਾਸ। ਅੱਗੋਂ ਸਿੱਖ ਮਿਸਲਾਂ ਦੀ ਗੱਲ ਚੱਲਦੀ ਹੈ। ਸਿੱਖ ਮਿਸਲਾਂ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚੱਲਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਅਸਲ ਸਾਡੀ ਕੌਮ ਵਿੱਚ ਦੁਫੇੜ ਪੈ ਗਈ। ਸਾਡੀ ਕੌਮ ਕੁਝ ਹਿੱਸਿਆਂ ਵਿੱਚ ਵੰਡੀ ਗਈ। ਖਿਮਾ ਕਰਨਾ, ਜਿਸ ਗੁਰਧਾਮਾਂ ਤੋਂ ਅਸਲ ਵਿੱਚ ਅਸੀਂ ਸੇਧ ਲੈ ਕੇ ਚੱਲਣੀ ਸੀ, ਗੁਰਦੁਆਰਿਆਂ ਵਿੱਚੋਂ ਅਸੀਂ ਸੇਧ ਲੈ ਕੇ ਚੱਲਣੀ ਸੀ, ਉਹਨਾਂ ਗੁਰਦੁਆਰਿਆਂ ਉੱਤੇ ਉਸ ਵੇਲੇ ਮਹੰਤ ਕਾਬਜ਼ ਹੋ ਗਏ। ਸਮਾਂ ਆਇਆ, ਸਿੰਘ ਸਭਾ ਲਹਿਰ ਬਣੀ। ਸਿੰਘ ਸਭਾ ਲਹਿਰ ਨੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਆਪਣੇ ਗੁਰਧਾਮ ਆਜ਼ਾਦ ਕਰਵਾਏ। ਖੈਰ ਇਸੇ ਤਰ੍ਹਾਂ ਸਮਾਂ ਆਪਣੀ ਚਾਲੇ ਚੱਲਦਾ ਗਿਆ। ਵਕਤ ਆਉਂਦਾ ਹੈ 40 ਸਾਲ ਦੇ ਰਾਜ ਕਰਨ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਲਾਹੌਰ ਦੇ ਤਖ਼ਤ ਉੱਤੇ ਰਾਜ ਕੀਤਾ ਤੇ ਜਾਂਦਾ ਜਾਂਦਾ ਸਾਡੀ ਕੌਮ ਵਿੱਚ ਫਿਰ ਉਹ ਵੰਡੀਆਂ ਪਾ ਕੇ ਚਲਾ ਗਿਆ। ਉਹ ਵੰਡੀਆਂ ਕਿਵੇਂ ਪਈਆਂ ਨੇ, ਇਹ ਬਹੁਤ ਲੰਬੀ ਚੌੜੀ ਖੈਰ ਗਾਥਾ ਹੈ। ਮੈਂ ਗੱਲ ਇਹ ਕੀਤੀ ਹੈ ਕਿ ਜਿੱਥੇ ਅਸੀਂ ਪੁਰਾਤਨ ਸ਼ਹੀਦਾਂ ਨੂੰ ਰੋਜ਼ ਯਾਦ ਕਰਦੇ ਹਾਂ, ਉਹਨਾਂ ਦੇ ਡੁੱਲੇ ਹੋਏ ਖੂਨ ਨੂੰ ਸਜਦਾ ਕਰਦੇ ਹਾਂ, ਉੱਥੇ ਜਿੱਥੇ ਇਸ ਵੇਲੇ ਅਜੋਕੇ ਸਮੇਂ ਵਿੱਚ ਜਿਹੜੇ ਸੂਰਬੀਰ ਯੋਧਿਆਂ ਨੇ ਜੋ ਕਿ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਜੋ ਸੰਘਰਸ਼ ਵਿੱਢਿਆ, ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਜੋ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ, ਘਰ ਬਾਹਰ ਛੱਡਿਆ, ਬਾਲ ਬੱਚੇ ਛੱਡੇ, ਉਹ ਮਹਾਨ ਸੂਰਬੀਰ ਯੋਧਿਆਂ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਉਹਨਾਂ ਮਹਾਨ ਸ਼ਹੀਦ ਯੋਧਿਆਂ ਨੂੰ ਵੀ ਅਸੀਂ ਸਮੇਂ ਸਮੇਂ ਅਨੁਸਾਰ ਯਾਦ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਭਾਵੇਂ ਕਿ ਹਰ ਸੂਰਬੀਰ ਯੋਧੇ ਦੀ ਕੁਰਬਾਨੀ ਮਹਾਨ ਹੈ, ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ, ਪਰ ਖਿਮਾ ਕਰਨਾ, ਜਦੋਂ ਅਸੀਂ ਕੁਝ ਪੁਸਤਕਾਂ ਪੜ੍ਹਦੇ ਹਾਂ, ਉਹਨਾਂ ਪੁਸਤਕਾਂ ਦੇ ਵਿੱਚ ਨਿਰਣੇਜਨਕ ਰੂਪ ਵਿੱਚ ਇਉਂ ਕਹਿ ਸਕਦੇ ਹਾਂ, ਸਪਸ਼ਟੀਕਰਨ ਰੂਪ ਵਿੱਚ ਕਿਸੇ ਲੇਖਕ ਦੀ ਗੱਲ ਦੂਜੇ ਲੇਖਕ ਨਾਲ ਮੇਲ ਨਹੀਂ ਖਾਂਦੀ। ਕੋਈ ਲੇਖਕ ਕਿਸੇ ਰੂਪ ਵਿੱਚ ਲਿਖਦਾ, ਕੋਈ ਲੇਖਕ ਕਿਸੇ ਰੂਪ ਵਿੱਚ ਲਿਖਦਾ। ਹਾਂ, ਜਿਵੇਂ ਸਾਡਾ ਪੁਰਾਤਨ ਇਤਿਹਾਸ ਲਿਖਿਆ ਗਿਆ, ਜਿਵੇਂ ਪ੍ਰਾਚੀਨ ਪੰਥ ਪ੍ਰਕਾਰ ਰਤਨ ਸਿੰਘ ਭੰਗੂ ਜੀ ਨੇ ਲਿਖਿਆ, ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਇਸ ਤਰ੍ਹਾਂ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਨੇ ਲਿਖਿਆ, ਭੱਟਵਈਆਂ ਦੇ ਲੇਖ ਸਰੂਪ ਸਿੰਘ ਕੋਸ਼ਿਸ਼ ਨੇ ਅਨੁਵਾਦ ਕੀਤਾ ਆਦਿ। ਗੁਰੂ ਨਾਨਕ ਦੇਵ ਮਾਰ ਦੀਆਂ ਪੁਰਾਤਨ ਜਨਮ ਸਾਖੀਆਂ ਜੋ ਇਤਿਹਾਸ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਨੇ, ਵਕਤ ਆਵੇ ਕੋਈ ਟਕਸਾਲ ਕੋਈ ਜਥੇਬੰਦੀ ਉਹ ਇਕੱਲੇ ਇਕੱਲੇ ਸਿੰਘ ਦਾ ਬਿਓਰਾ ਇਕੱਠਾ ਕਰਕੇ ਨਾਂ ਪਿੰਡ ਪਤਾ ਉਹਦੀ ਕੁਰਬਾਨੀ ਉਹਦੀ ਕੀ ਘਾਲਣਾ ਹੈ ਇਸ ਤਰ੍ਹਾਂ ਕੋਈ ਕਲਮਬੱਧ ਕਰਕੇ ਸਾਨੂੰ ਦੇ ਦੇਵੇ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹ ਇਤਿਹਾਸ ਕੌਮ ਲਈ ਇੱਕ ਰੋਸ਼ਨ ਮਨਾਰਾ ਬਣ ਜਾਵੇ। ਸੋ ਖੈਰ ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿ ਕਈ ਵਾਰ ਇਤਿਹਾਸ ਸੁਣਾਈ ਦਾ ਹੈ ਜੋ ਇਸ ਵੇਲੇ ਯੋਧਿਆਂ ਦਾ, ਅਤੇ ਕਈ ਵੀਰ ਮਿਲਦੇ ਨੇ ਗਿਆਨੀ ਜੀ ਅਸੀਂ ਤਾਂ ਉਸ ਪਿੰਡ ਦੇ ਰਹਿਣ ਵਾਲੇ ਸਾਂ। ਜਿਵੇਂ ਅਕਸਰ ਹੀ ਮੈਂ ਪਿਛਲੇ ਸਾਲ ਵੀ ਇੱਕ ਜਗ੍ਹਾ ਇਤਿਹਾਸ ਸੁਣਾਇਆ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ, ਮੈਂ ਕਿਸੇ ਦਾ ਸੁਣਿਆ ਪੜ੍ਹਿਆ ਅਤੇ ਮੈਂ ਵੀ ਉਸੇ ਆਧਾਰ 'ਤੇ ਸੁਣਾ ਦਿੱਤਾ। ਹੁਣ ਸਤੰਬਰ ਦਾ ਮਹੀਨਾ ਹੈ ਜਿਹੜਾ ਕਿ ਬਾਘੇ ਪੁਰਾਣੇ ਦਾ ਥਾਣੇਦਾਰ ਹੈ ਮਿੱਤੂ, ਅਤੇ ਉਹ ਕਹਿੰਦਾ ਕਿ ਰੇਹੜੀ ਦੀ ਮੂੰਗਫਲੀ ਜਾਣੀ ਕਿ ਉਹਨੇ ਰੇਹੜੀ ਲਾਈ ਹੈ ਅਤੇ ਮੂੰਗਫਲੀ ਦੇ ਥੱਲੇ ਉਹਨੇ ਸਟੇਨ ਗੰਨ ਲਜਾਈ ਹੈ, ਲੁਕਾ ਕੇ ਰੱਖੀ ਹੈ। ਹੁਣ ਮੈਂ ਦੁਬਾਰਾ ਫਿਰ ਘੋਖ ਕੀਤੀ ਵੀ ਸਤੰਬਰ ਮਹੀਨੇ 'ਤੇ ਪੰਜਾਬ 'ਚ ਸਾਡੇ ਮੂੰਗਫਲੀ ਲੱਭਦੀ ਨਹੀਂ। ਉਹ ਕਹਿੰਦਾ ਨਾਲ ਗਚਕ ਵੀ ਸੀ, ਅਤੇ ਫਿਰ ਮੈਂ ਦੂਜੇ ਨੂੰ ਪੜ੍ਹਿਆ, ਉਹ ਆਉਂਦਾ ਉਹਨੇ ਇੱਕ ਕੋਲ ਫਲਾਂ ਦੀ ਟੋਕਰੀ ਸੀ। ਹਾਂ, ਇਹ ਗੱਲ ਮੈਨੂੰ ਚੰਗੀ ਥੋੜ੍ਹੀ ਜਿਹੀ ਜਚੀ ਹੈ ਕਿ ਹੋ ਸਕਦਾ ਕਿ ਐਸਾ ਤਰੀਕਾ ਸਿੰਘਾਂ ਨੇ ਅਪਣਾਇਆ ਹੋਵੇ ਜੋ ਉਹਨਾਂ ਦਿਨਾਂ 'ਚ ਅੰਬ ਤੇ ਆਮ ਤੌਰ 'ਤੇ ਮਿਲ ਜਾਂਦੇ ਨੇ, ਹੋਰ ਵੀ ਫਲ ਫਰੂਟ ਮਿਲ ਜਾਂਦੇ ਨੇ, ਅਤੇ ਉਹਨੇ ਕਿਹਾ ਵੀ ਵਧੀਆ ਅੰਬ ਚੂਪਣੇ ਨੇ ਤਾਂ ਤੁਸੀਂ ਮੇਰੇ ਕੋਲੋਂ ਆਣ ਕੇ ਲਓ, ਕੁਝ ਦੋ ਤਿੰਨ ਦਿਨ ਫੇਰੇ ਦਿੰਦਾ ਰਿਹਾ। ਖੈਰ ਇਸ ਤਰ੍ਹਾਂ ਦੀਆਂ ਕਈ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਗਾਥਾ ਮੈਂ ਸਾਰਿਆਂ ਦੀ ਤਾਂ ਨਹੀਂ ਸੁਣਾ ਸਕਦਾ ਗੁਰੂ ਕੀ ਸਾਧ ਸੰਗਤ, ਪਰ ਜਿਨ੍ਹਾਂ

ਸਾਹਿਬ ਦੀ ਬਾਹਰ ਪਾਰਕਿੰਗ ਦੇ ਵਿੱਚ ਹੀ ਜਦੋਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤੇ ਪੰਥ ਵਿਰੋਧੀਆਂ ਨੇ ਉੱਥੇ ਉਹਨਾਂ ਨੂੰ ਗੋਲੀਆਂ ਦੇ ਨਾਲ ਜੋ ਕਿ ਸ਼ਹੀਦ ਕਰ ਦਿੱਤਾ। ਉਹ ਮਹਾਨ ਸ਼ਹੀਦ ਨੂੰ ਵੀ ਆਪਾਂ ਯਾਦ ਕਰਨਾ ਹੈ। ਅੱਜ ਦੇ ਦੀਵਾਨ ਵਿੱਚ ਮੈਂ ਉਸ ਮਹਾਨ ਸੂਰਬੀਰ ਯੋਧੇ ਦੀ ਗਾਥਾ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਉਹਨਾਂ ਦਾ ਪਾਵਨ ਇਤਿਹਾਸ ਜੋ ਮਤਪਨ ਸੰਖੇਪ ਸ਼ਬਦਾਂ ਵਿੱਚ ਆਪ ਜੀ ਨੂੰ ਸਰਵਣ ਕਰਵਾਉਣ ਦਾ ਯਤਨ ਕਰਾਂਗਾ। ਜੋ ਇਹ ਮਹਾਨ ਯੋਧੇ ਦਾ ਜਨਮ ਗੁਰੂ ਕੀ ਸਾਧ ਸੰਗਤ ਜੋ ਦਾਦਾ ਸਰਦਾਰ ਕੇਰ ਸਿੰਘ ਹੈ, ਦਾਦੀ ਦਾ ਨਾਂ ਮਾਤਾ ਬਸੰਤ ਕੌਰ ਹੈ, ਪਿਤਾ ਸਰਦਾਰ ਨਛੱਤਰ ਸਿੰਘ ਅਤੇ ਮਾਤਾ ਸੁਰਜੀਤ ਕੌਰ। ਜਨਮ ਹੁੰਦਾ ਹੈ ਇਹਨਾਂ ਦਾ 29 ਜੂਨ 1966 ਨੂੰ। ਚਾਰ ਭਰਾ ਨੇ, ਇੱਕ ਭੈਣ ਹੈ ਵੱਡੀ, ਵੱਡੀ ਭੈਣ ਦਾ ਨਾਂ ਹੈ ਭੈਣ ਚਰਨਜੀਤ ਕੌਰ। ਮਹਾਰਾਜਾ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਧਰਮ ਯੁੱਧ ਮੋਰਚਾ ਲਾਉਣਾ ਕਿਉਂ ਪਿਆ, ਕਾਰਨ ਕੀ ਹੈ, ਇਹ ਵੀ ਬਹੁਤ ਲੰਬੀ ਚੌੜੀ ਗਾਥਾ ਹੈ। ਖੈਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਇਹਨਾਂ ਹੀ ਦਿਨਾਂ ਦੇ ਵਿੱਚ ਸੰਨ 1984 ਤੱਕ ਸਰਦਾਰ ਗੁਰਜੰਟ ਸਿੰਘ ਬਿਲਕੁਲ ਆਪਣੇ ਕਾਰੋਬਾਰ ਦੇ ਕੰਮਾਂ ਨਾਲ, ਜੋ ਕਿ ਆਪਣੇ ਕਾਰੋਬਾਰ ਦੇ ਕੰਮ ਕਰਦਾ ਸਮੇਟਦਾ ਸੀ, ਕਿਸੇ ਕਿਸਮ ਦੀ ਕਿਸੇ ਜਥੇਬੰਦੀ ਦੇ ਵਿੱਚ ਇਹਦੀ ਕੋਈ ਦਿਲਚਸਪੀ ਨਹੀਂ ਸੀ। ਵਕਤ ਆਉਂਦਾ ਹੈ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਜੀ ਨੂੰ, ਜੋ ਕਿ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਸਾਰਾ ਪੰਥ ਨੇ ਫੈਸਲਾ ਕੀਤਾ ਕਿ ਮੋਗੇ ਗੁਰਦੁਆਰਾ ਹੈ ਬੀਬੀ ਕਾਨ ਕੌਰ ਜੀ ਦਾ ਨਾਂ 'ਤੇ ਬਣਿਆ ਹੋਇਆ ਸਿੰਘ ਸਭਾ, ਉੱਥੇ ਪੰਥਕ ਇਕੱਠ ਹੋਇਆ। ਖਾਲਸੇ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਿੰਨਾ ਚਿਰ ਬਾਬਾ ਜਰਨੈਲ ਸਿੰਘ ਜੀ ਦੇ ਭਰਾਤਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਤੱਕ ਅਸੀਂ ਇੱਥੇ ਮੋਰਚਾ ਲਾ ਕੇ ਬੈਠਾਂਗੇ। ਵਕਤ ਆਉਂਦਾ ਹੈ 6 ਅਪ੍ਰੈਲ 1984 ਨੂੰ, ਜੋ ਕਿ ਪੰਜਾਬ ਪੁਲਿਸ ਅਤੇ CRP BSF ਨੇ ਗੁਰਦੁਆਰਾ ਸਾਹਿਬ ਨੂੰ ਆਣ ਕੇ ਘੇਰਾ ਪਾ ਲਿਆ, ਜਿੱਥੇ ਬਾਕੀ ਸਿੰਘਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਅਜੀਤਵਾਲ ਪਿੰਡ ਦਾ ਸਰਪੰਚ ਸ਼ਹੀਦ ਕੀਤਾ ਅਤੇ ਬੁੱਧ ਸਿੰਘ ਵਾਲੇ ਦਾ ਗ੍ਰੰਥੀ ਸ਼ਹੀਦ ਕਰ ਦਿੱਤਾ, ਜਿਹੜਾ ਅਸਲ ਵਿੱਚ ਬੁੱਧ ਸਿੰਘ ਵਾਲੇ ਦਾ ਗ੍ਰੰਥੀ ਸੀ। ਇਹ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਦਾਦੇ ਦਾ ਭਰਾ ਲੱਗਦਾ ਸੀ, ਇਹਦਾ ਨਾਂ ਸੀ ਸਰਦਾਰ ਕਰਨੈਲ ਸਿੰਘ। ਸ਼ਹੀਦ ਕਰ ਦਿੱਤਾ ਗਿਆ, ਇਹਦੀ ਯਾਨੀ ਕਿ ਦੇਹ ਪਿੰਡ ਲਿਆਂਦੀ ਗਈ, ਸ਼ਮਸ਼ਾਨ ਘਾਟ ਵੱਲੇ ਲੈ ਕੇ ਤੁਰੇ ਜਾ ਰਹੇ ਨੇ ਅਤੇ ਕਹਿੰਦੇ ਨੇ ਗੱਲਾਂ ਬਾਤਾਂ ਪਿੰਡ ਦੇ ਲੋਕ ਮੁੰਡੇ ਗੱਭਰੂ ਕਰਦੇ ਨੇ ਆਪਸ ਵਿੱਚ ਕਿ ਇਹ ਜ਼ਾਲਮ ਸਰਕਾਰ ਨੇ ਤਾਂ ਬਈ ਅੱਤ ਚੁੱਕ ਲਈ ਹੈ। ਅਤੇ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਇਹ ਗੱਲ ਕਹੀ, ਵਕਤ ਆਇਆ ਅਤੇ ਮੈਂ ਆਪਣੇ ਦਾਦੇ ਦੇ ਭਰਾ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਜੋ ਕਿ ਇੱਕ ਦਿਨ ਸਰਦਾਰ ਜੱਗਾ ਸਿੰਘ, ਇਹਦੇ ਚਾਚੇ ਦਾ ਪੁੱਤ ਭਰਾ ਹੈ ਅਤੇ ਇਹਦਾ ਛੋਟਾ ਭਰਾ ਹੈ ਕਲਵੰਤ ਸਿੰਘ, ਬਾਹਰ ਖੇਤਾਂ ਵਿੱਚ ਬੈਠੇ ਨੇ ਅਤੇ ਜੱਗਾ ਸਿੰਘ ਕਹਿੰਦਾ, ਉਹ ਜੰਟਿਆ ਤੂੰ ਤਾਂ ਕਹਿੰਦਾ ਸਾਂ ਕਿ ਮੈਂ ਆਪਣੇ ਦਾਦੇ ਦੀ ਭਰਾ ਦਾ ਮੌਤ ਦਾ ਬਦਲਾ ਲਵਾਂਗਾ, ਉਹ ਕਦੋਂ ਲਵੇਂਗਾ? ਉਹਨੇ ਕਿਹਾ ਵਕਤ ਦੀ ਉਡੀਕ ਕਰੋ। ਉਹਨੇ ਕਿਹਾ ਜੇ ਤੂੰ ਪ੍ਰਬੰਧ ਕਰ ਦੇਵੇਂ ਅਸੀਂ ਇਹਦੇ ਯਾਨੀ ਕਿ ਘੋਗੇ ਚੁੱਕ ਦਿਆਂਗੇ। ਸਰਦਾਰ ਗੁਰਜੰਟ ਸਿੰਘ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ। ਸਰਦਾਰ ਕੁਲਵੰਤ ਸਿੰਘ ਅਤੇ ਜੱਗਾ ਸਿੰਘ ਨੇ ਜੋ ਉਸ ਵੇਲੇ ਜਿਹੜਾ ਟਾਊਟ ਸੀ ਰੌਕਿਆਂ ਦਾ, ਇਹਨੂੰ ਖਤਮ ਕਰ ਦਿੱਤਾ। ਇਹ ਸਾਰੇ ਅਖਬਾਰਾਂ ਵਿੱਚ ਖਬਰ ਫੈਲ ਗਈ। ਵਕਤ ਆਇਆ ਪੰਜਾਬ ਪੁਲਿਸ ਦਾ ਛਾਪਾ ਪਿਆ, ਗੁਰਜੰਟ ਸਿੰਘ ਅਤੇ ਕੁਲਵੰਤ ਸਿੰਘ ਇਹਦੇ ਭਰਾ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਗ੍ਰਿਫਤਾਰੀ ਤੋਂ ਬਾਅਦ, ਕੁਝ ਦਿਨਾਂ ਤੋਂ ਬਾਅਦ, ਕੁਲਵੰਤ ਸਿੰਘ ਨੇ ਜਿਹਨੇ ਇਹ ਅਸਲ ਵਿੱਚ ਟਾਊਟ ਨੂੰ ਗੱਡੀ ਚਾੜਿਆ ਸੀ, ਇਹਨੇ ਪੰਚਾਇਤ ਰਾਹੀਂ ਇਹਨੂੰ ਪੇਸ਼ ਕਰਾ ਦਿੱਤਾ ਗਿਆ। ਜਸਵੰਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਗੁਰਜੰਟ ਸਿੰਘ ਨੇ ਕਿਹਾ, ਜਸਵੰਤ ਸਿੰਘ ਵੱਡੇ ਭਰਾ, ਅੱਜ ਰਾਤ ਨੂੰ ਘਰ ਨਾ ਸੋਵੀਂ ਅੱਜ, ਕਿਉਂਕਿ ਇਹ ਪੰਜਾਬ ਪੁਲਿਸ ਫਿਰ ਰਾਤ ਨੂੰ ਸਾਡੇ ਉੱਤੇ ਛਾਪਾ ਮਾਰੇਗੀ। ਉਹਨੇ ਕਿਹਾ ਕਿ ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਤਾਂ ਘਰ ਹੀ ਸੋਣਾ ਹੈ, ਤੂੰ ਜਿਵੇਂ ਤੇਰੀ ਮਰਜ਼ੀ ਤੂੰ ਕਰ ਸਕਦਾ। ਗੁਰਜੰਟ ਸਿੰਘ ਬਾਹਰ ਸੁੱਤਾ ਹੈ।

ਜਸਵੰਤ ਸਿੰਘ ਆਪਣੇ ਘਰ ਵਿਚ ਸੁੱਤਾ ਹੈ। ਰਾਤ ਛਾਪਾ ਪਿਆ, ਪੁਲਿਸ ਆਈ ਸੀ ਗੁਰਜੰਟ ਸਿੰਘ ਨੂੰ ਫੜਨ ਵਾਸਤੇ, ਖਾਲੀ ਹੱਥੀ ਵਾਪਸ ਮੁੜ ਗਈ। ਦਿਨ ਚੜਿਆ, ਗੁਰਜੰਟ ਸਿੰਘ ਆਉਂਦਾ ਆਪਣੇ ਘਰ, ਆਪਣੀ ਦਾਦੀ ਮਾਂ ਨੂੰ ਟੇਕ ਕੇ ਮੱਥਾ, ਕਹਿੰਦਾ ਮਾਂ ਪੁਲਿਸ ਨੇ ਮੈਨੂੰ ਅੱਜ ਵੀ ਮਾਰਨਾ, ਪੁਲਿਸ ਨੇ ਮੈਨੂੰ ਕੱਲ ਵੀ ਮਾਰਨਾ, ਹੁਣ ਤੇਰੀ ਤੁਹਾਡੀ ਤੇ ਮੇਰੀ ਸਾਂਝ ਸਮਝੋ ਖਤਮ ਹੋ ਗਈ ਹੈ। ਮੈਂ ਚੱਲਿਆ ਹਾਂ, ਜੋ ਕਿ ਉਸ ਸੰਘਰਸ਼ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਚੱਲਿਆ ਹਾਂ, ਸੂਰਬੀਰ ਯੋਧਿਆਂ ਦੇ ਨਾਲ ਮਿਲ ਕੇ ਇਸ ਜ਼ੁਲਮੀ ਰਾਜ ਦਾ ਨਾਸ਼ ਕਰਨ ਵਾਸਤੇ ਚੱਲਿਆ ਹਾਂ। ਪੰਜ ਸੱਤ ਕੁੜਤੇ ਪਜਾਮੇ ਲੈ, ਪੈਂਟਾਂ ਸ਼ਰਟਾਂ ਲਈਆਂ, ਜਾ ਕੇ ਚਲਾ ਗਿਆ। ਸਰਦਾਰ ਵਰਿਆਮ ਸਿੰਘ ਖੱਪਿਆਂ ਵਾਲੀ ਦੀ ਜਥੇਬੰਦੀ ਦੇ ਵਿੱਚ ਜਾ ਕੇ ਸਰਦਾਰ ਗੁਰਜੰਟ ਸਿੰਘ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਇਹਨੇ ਇੱਕ ਨਹੀਂ ਅਨੇਕਾਂ ਹੀ ਅਜਿਹੇ ਕਾਰਨਾਮੇ ਕੀਤੇ, ਰੋਜ਼ ਅਖਬਾਰਾਂ ਵਿੱਚ ਆਉਣ ਲੱਗਿਆ। ਸਰਦਾਰ ਵਰਿਆਮ ਸਿੰਘ ਖੱਪਿਆਂ ਵਾਲੀ ਦੀ ਸ਼ਹਾਦਤ ਤੋਂ ਬਾਅਦ ਕਿ ਇਸ ਜਥੇਬੰਦੀ ਦਾ ਮੁਖੀ ਚੁਣਿਆ ਗਿਆ ਹੈ, ਉਹ ਹੈ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਚੁਣਿਆ ਗਿਆ। ਜਦੋਂ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਚੁਣਿਆ ਗਿਆ, ਜੋ ਕਿ ਕੌਮ ਵਿੱਚ ਪੰਥ ਵਾਸਤੇ ਇਹ ਇਲਾਕੇ ਵਿੱਚ ਭਲਿਆਈ ਦੇ ਕੰਮ ਕਰਦਾ, ਗਰੀਬਾਂ ਦਾ ਹਮਦਰਦੀ ਹੈ, ਤੇ ਦੂਜੇ ਬੰਨੇ ਬਾਘੇ ਪੁਰਾਣੇ ਥਾਣੇਦਾਰ ਆਇਆ ਮਿੱਤੂ ਸਿੰਘ। ਮਿੱਤੂ ਸਿੰਘ ਨੂੰ ਖਬਰ ਲੱਗ ਗਈ ਕਿ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਇਸ ਵੇਲੇ ਇਲਾਕੇ ਵਿੱਚ ਹਊਆ ਬਣ ਕੇ ਬੈਠਾ। ਮਿੱਤੂ ਥਾਣੇਦਾਰ ਨੇ ਆਪਣੀ ਲਈ ਟੁਕੜੀ ਨਾਲ ਆਣ ਸਰਦਾਰ ਬੁੱਧ ਸਿੰਘ ਦੇ ਘਰ ਨੂੰ ਘੇਰਾ ਪਾਇਆ, ਇਹਦੇ ਘਰ ਦੀਆਂ ਛੱਤਾਂ ਲਾ ਦਿੱਤੀਆਂ ਗਈਆਂ, ਡੰਗਰ ਖੋਲ ਦਿੱਤੇ ਗਏ। ਜਾਂਦਾ ਜਾਂਦਾ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਘਰ ਦਾ ਨਲਕਾ ਵੀ ਪੁੱਟ ਕੇ ਲੈ ਗਿਆ। ਜਦੋਂ ਛੱਤਾਂ ਦੇ ਬਾਲੇ ਲਾ ਦਿੱਤੇ ਗਏ, ਇੱਕ ਅੱਗ ਲਾ ਕੇ ਲੱਗਾ ਸਾੜਨ, ਇੱਕ ਲੇਡੀ ਹੈਂਡ ਕਾਂਸਟੇਬਲ ਨੇ ਕਿਹਾ, ਜਨਾਬ ਜਿੱਦਣ ਗੁਰਜੰਟ ਸਿੰਘ ਮਾਰਿਆ ਗਿਆ ਤੇ ਗੁਰਜੰਟ ਸਿੰਘ ਦੇ ਮਾਰਨ ਤੋਂ ਬਾਅਦ ਇਹਦਾ ਪਰਿਵਾਰ ਭਲਾ ਕਿੱਥੇ ਆਪਣਾ ਸਿਰ ਲਕਾਵੇਗਾ, ਇਹ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ। ਖੈਰ ਇਸ ਗੱਲ ਤੋਂ ਟਲ ਗਿਆ। ਹੁਣ ਦੂਜੇ ਬੰਨੇ ਸਰਦਾਰ ਗੁਰਜੰਟ ਸਿੰਘ ਅਤੇ ਇਹਦੇ ਨਾਲ ਦੇ ਕੁਲ ਸਾਥੀ ਇਲਾਕੇ ਦੇ ਵਿੱਚ ਵਿਚਰ ਰਹੇ ਨੇ। ਕਿਸੇ ਨੇ ਜਾ ਕੇ ਗੁਰਜੰਟ ਸਿੰਘ ਨੂੰ ਦੱਸਿਆ ਕਿ ਗੁਰਜੰਟ ਸਿੰਘ ਤੇਰੇ ਘਰ ਦਾ ਤਾਂ ਇਹਨਾਂ ਨੇ ਹੁਣ ਨਲਕਾ ਵੀ ਨਹੀਂ ਰਹਿਣ ਦਿੱਤਾ, ਤੇਰੇ ਘਰ ਦਾ ਤਾਂ ਇਹਨਾਂ ਨੇ ਬਾਹਰਲਾ ਗੇਟ ਵੀ ਨਹੀਂ ਰਹਿਣ ਦਿੱਤਾ। ਮਿੱਤੂ ਥਾਣੇਦਾਰ ਨੇ, ਜੋ ਕਿ ਇਹਦੇ ਨਾਲ ਗੁਰਜੰਟ ਸਿੰਘ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ, ਬਾਘੇ ਪੁਰਾਣੇ ਥਾਣੇ ਦੇ ਵਿੱਚ ਲਿਜਾ ਕੇ ਚੌਂਕ ਵਿੱਚ ਲਟਾ ਕੇ ਗੁਰਜੰਟ ਸਿੰਘ ਦੇ ਪਿਤਾ ਨੂੰ ਇਹਨੇ ਅੰਨਾ ਤਸ਼ੱਦਦ ਕੀਤਾ। ਆਖਿਰਕਾਰ ਗਰਮ ਗਰਮ ਲੁੱਕ ਤੇ ਗੁਰਜੰਟ ਸਿੰਘ ਦੇ ਪਿਤਾ ਨੂੰ ਲਟਾ ਦਿੱਤਾ ਗਿਆ। ਜਦੋਂ ਗੁਰਜੰਟ ਸਿੰਘ ਦਾ ਪਿਤਾ ਲੁੱਕ ਤੇ ਲੇਟ ਲਿਆ, ਲਿਲਕੜੀਆਂ ਲੈ ਰਿਹਾ, ਤੜਫਾ ਤੜਫਾ ਕੇ ਇਹਦੀ ਜਾਨ ਕੱਢ ਰਿਹਾ, ਤੇ ਨਾਲ ਹੀ ਮਿੱਤੂ ਥਾਣੇਦਾਰ ਕਹਿੰਦਾ, ਉਹ ਬਲਾ ਤੇਰਾ ਹੁਣ ਜੰਟਾ ਕਿੱਥੇ ਹੈ, ਬਲਾ ਤੇਰਾ ਪੁੱਤ ਕਿੱਥੇ ਹੈ? ਕਹਿੰਦਾ ਕਿ ਮੈਂ ਇਲਾਕੇ ਵਿੱਚ ਕਿਸੇ ਨੂੰ ਖੰਘਣ ਨਹੀਂ ਦੇਣਾ। ਇਹਦੀ ਸਾਰੀ ਖਬਰ ਜਦੋਂ ਗੁਰਜੰਟ ਸਿੰਘ ਨੂੰ ਲੱਗੀ, ਗੁਰਜੰਟ ਸਿੰਘ ਨੇ ਤਿੰਨ ਸਿੰਘਾਂ ਨੂੰ ਬੁਲਟ ਮੋਟਰਸਾਈਕਲ ਦਿੱਤਾ ਤੇ ਕਹਿੰਦੇ ਨੇ ਚਲੋ ਬਈ ਗੁਰਜੰਟ ਸਿੰਘ ਦੇ ਪਿੰਡ ਜਾ ਕੇ ਪਤਾ ਤਾਂ ਕਰੀਏ। ਹੁਣ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਸੂਰਬੀਰ ਯੋਧੇ ਗੁਰਜੰਟ ਸਿੰਘ ਦੇ ਘਰ ਦੇ ਬਾਹਰ ਆਣ ਕੇ ਮੋਟਰਸਾਈਕਲ ਖਿਲਾਰਦੇ ਨੇ। ਅਗਲੇ ਬੰਨੇ ਦਰਵਾਜ਼ਾ ਵੀ ਕੋਈ ਨਹੀਂ, ਨਲਕਾ ਵੀ ਕੋਈ ਨਹੀਂ, ਸੱਚਮੁੱਚ ਛੱਤਾਂ ਵੀ ਟੁੱਟੀਆਂ ਪਈਆਂ ਨੇ ਤੇ ਲਾਗੇ ਹੀ ਇੱਕ ਘਰ ਹੈ, ਜੋ ਕਿ ਜਾ ਕੇ ਆਵਾਜ਼ ਦੇ ਕੇ ਕਹਿੰਦੇ ਨੇ ਵੀ ਇਸ ਘਰ ਵਿੱਚ ਕੋਈ ਹੈ? ਅੰਦਰੋਂ ਆਉਂਦਾ ਇੱਕ ਬਜ਼ੁਰਗ 70-80 ਸਾਲ ਦਾ, ਜੋ ਕਿ ਜਿਹਦੇ ਚਿਹਰੇ ਤੇ ਤਿਉੜੀਆਂ ਪਈਆਂ ਨੇ, ਜਿਹਦੇ ਨੇਤਰ ਐਣ ਜਗਦੇ ਪਏ ਨੇ, ਤੇ ਬੂਹਾ ਖੋਲ ਕੇ ਕਹਿੰਦਾ ਆਓ ਬੱਲਿਓ, ਕਿਵੇਂ ਆਉਣੇ ਹੋਏ ਨੇ, ਕੌਣ ਜੇ ਤੁਸੀਂ? ਇਹ ਕਹਿੰਦੇ ਬਾਪੂ ਅਸੀਂ ਆ ਅਸਲ ਵਿੱਚ ਪੱਤਰਕਾਰ, ਅਸੀਂ ਆਏ ਆ ਗੁਰਜੰਟ ਸਿੰਘ ਦੇ ਪਰਿਵਾਰ ਦਾ ਪਤਾ ਕਰਨ ਵਾਸਤੇ। ਉਹ ਕਹਿੰਦਾ ਫਿਰ ਆ ਜਾਓ, ਪਹਿਲਾਂ ਮੈਂ ਤੁਹਾਨੂੰ ਚਾਹ ਪਾਣੀ ਜਲ ਪਾਣੀ ਛਕਾਉਣਾ, ਫਿਰ ਮੈਂ ਤੁਹਾਨੂੰ ਗੁਰਜੰਟ ਸਿੰਘ ਦੀ ਗੱਲ ਸਾਰੀ ਦੱਸ ਦੇਣਾ। ਕਹਿੰਦਾ ਕੁਝ ਨਾ ਪੁੱਛੋ, ਗੁਰਜੰਟ ਸਿੰਘ ਦਾ ਪਰਿਵਾਰ ਪਤਾ ਨਹੀਂ ਕਿੱਥੇ ਦਿਨ ਕੱਟਦਾ, ਕਿੱਥੇ ਰਾਤ ਕੱਟਦਾ, ਗੁਰਜੰਟ ਸਿੰਘ ਦਾ ਕੋਈ ਥੋ ਪਤਾ ਨਹੀਂ। ਉਹਦੇ ਪਿਓ ਨੂੰ ਤਾਂ ਇਹਨਾਂ ਨੇ ਮਿੱਤੂ ਥਾਣੇਦਾਰ ਨੇ, ਜੋ ਕਿ ਲੁੱਕ ਤੇ ਪਾ ਕੇ ਤੜਫਾ ਤੜਫਾ ਕੇ ਮਾਰ ਦਿੱਤਾ ਹੈ, ਮਾਂ ਦਾ ਕੋਈ ਪਤਾ ਨਹੀਂ। ਜਾਂਦੇ ਜਾਂਦੇ ਜੋ ਕਿ ਉਹਦੇ ਘਰ ਦੇ ਸਾਰੇ ਟਰੰਕ ਜੋ ਪੇਟੀਆਂ ਨੇ ਸਾਰਾ ਕੁਝ ਹੀ ਉਹ ਮਿੱਤੂਦਾਰ ਥਾਣੇਦਾਰ ਬੰਨ ਕੇ ਲੈ ਗਿਆ ਹੈ। ਹੁਣ ਅੰਦਰ ਬੈਠੇ ਨੇ ਪਾਣੀ ਪੀਤਾ ਹੈ ਇਹਨਾਂ ਤਿੰਨਾਂ ਸੂਰਬੀਰ ਯੋਧਿਆਂ ਨੇ, ਜਿਹਦੇ ਵਿੱਚ ਸਰਦਾਰ ਮਹਿੰਗਾ ਸਿੰਘ ਬੱਬਰ, ਜਸਪਾਲ ਸਿੰਘ ਵਕੀਲ ਤੇ ਸਰਦਾਰ ਸਰਜੀਤ ਸਿੰਘ, ਤਿੰਨੇ ਸੂਰਬੀਰ ਯੋਧੇ ਮੰਜੇ ਉੱਤੇ ਬੈਠੇ ਨੇ। ਉਹ ਬਜ਼ੁਰਗ ਪਿਆ ਕੇ ਪਾਣੀ ਸਰਦਾਰ ਗੁਰਜੰਟ ਸਿੰਘ ਦੇ ਪਰਿਵਾਰ ਦੀ ਗਾਥਾ ਜਿਵੇਂ ਆਪਣੇ ਜ਼ਬਾਨੀ ਕਹਿੰਦਾ, ਜੇ ਤੁਸੀਂ ਪੱਤਰਕਾਰ ਦੇ
ਤੇ ਯਾਦ ਰੱਖਿਓ ਤੇ ਇਹ ਸਾਰੀ ਖਬਰ ਚੰਗੀ ਤਰ੍ਹਾਂ ਛਾਪ ਦਿਆ ਜੇ ਤੇ ਨਾਲੇ ਗੁਰਜੰਟ ਸਿੰਘ ਨੂੰ ਪਤਾ ਦੇ ਦਿਆ ਜੇ। ਹੁਣ ਬਜ਼ੁਰਗ ਬਾਪੂ ਸਰਦਾਰ ਗੁਰਜੰਟ ਸਿੰਘ ਦਾ ਪਤਾ, ਗੁਰਜੰਟ ਸਿੰਘ ਦੇ ਪਰਿਵਾਰ ਦੀ ਗੱਲ ਜੋ ਪੱਤਰਕਾਰਾਂ ਨਾਲ ਸਾਂਝੀ ਕਰਦਾ ਉਸ ਵੇਲੇ ਦੀਆਂ ਚਾਰ ਲੈਣਾ ਢਾਡੀ ਜਥਾ

ਬਜ਼ੁਰਗ ਕਹਿੰਦਾ ਮੈਨੂੰ ਨਹੀਂ ਪਤਾ ਤੁਸੀਂ ਉਹਦੇ ਸਾਥੀ ਜੇ, ਮੈਨੂੰ ਨਹੀਂ ਪਤਾ ਤੁਸੀਂ ਪੱਤਰਕਾਰ ਜੇ, ਮੈਨੂੰ ਨਹੀਂ ਪਤਾ ਕਿ ਤੁਸੀਂ ਉਹਦੇ ਜਾਣ ਪਹਿਚਾਣ ਵਾਲੇ ਜੇ, ਪਰ ਜੋ ਕੁਝ ਇਸ ਪਰਿਵਾਰ ਨਾਲ ਬੀਤਿਆ ਉਹ ਕਹਿਣ ਲੱਗਿਆਂ ਵੀ ਅੱਜ ਅੱਖਾਂ 'ਚੋਂ ਅੱਥਰੂ ਨਹੀਂ ਰੁਕਦੇ, ਜ਼ਬਾਨ ਥਿੜਕਦੀ ਹੈ। ਮਿੱਤੂ ਥਾਣੇਦਾਰ ਨੇ ਇਸ ਪਰਿਵਾਰ 'ਤੇ ਇੰਨਾ ਕਹਿਰ ਢਾਇਆ ਕਿ ਘਰ ਦਾ ਕੋਈ ਜੀ ਇੱਥੇ ਇਸ ਵੇਲੇ ਰਹਿੰਦਾ ਨਹੀਂ, ਬਿਲਕੁਲ ਸਾਰਾ ਘਰ ਤਹਿਸ ਨਹਿਸ ਕਰ ਦਿੱਤਾ। ਜਾਂਦਾ ਜਾਂਦਾ ਉਸ ਬਜ਼ੁਰਗ ਮਾਤਾਵਾਂ ਦੀਆਂ ਟਰੰਕ ਅਤੇ ਪੇਟੀਆਂ ਵੀ ਲੱਦ ਕੇ ਨਾਲ ਲੈ ਗਿਆ, ਨਲਕਾ ਵੀ ਪੁੱਟ ਕੇ ਨਾਲ ਲੈ ਗਿਆ, ਮਾਲ ਡੰਗਰ ਇੱਥੋਂ ਸਾਰਾ ਕੁਝ ਬੰਨ ਕੇ ਲੈ ਗਿਆ। ਹਾਂ, ਜੇ ਤਾਂ ਤੁਸੀਂ ਉਹਦੇ ਜਾਣ ਪਛਾਣ ਵਾਲੇ ਜੇ, ਉਹਨੂੰ ਸਿਹਣਿਆ ਜ਼ਰੂਰ ਦੇ ਦਿਆ ਜੇ, ਇੱਕ ਵਾਰ ਪਿੰਡ ਜ਼ਰੂਰ ਫੇਰਾ ਮਾਰੇ। ਜੇ ਉਹਦੇ ਵਿੱਚ ਕੋਈ ਅਣਖ ਦਾ ਮਾਦਾ ਹੈ, ਉਹਦੇ ਵਿੱਚ ਕੋਈ ਗੈਰਤ ਹੈ, ਤਾਂ ਜ਼ਰੂਰ ਇੱਕ ਵਾਰ ਪਿੰਡ ਫੇਰਾ ਮਾਰੇ। ਅਤੇ ਜੇ ਤੁਸੀਂ ਪੱਤਰਕਾਰ ਜੇ, ਤਾਂ ਸਾਰੀ ਗੱਲ ਅਖਬਾਰ ਵਿੱਚ ਚੰਗੀ ਤਰ੍ਹਾਂ ਛਾਪ ਦਿਆ ਜੇ। ਸਰਦਾਰ ਜਸਪਾਲ ਸਿੰਘ ਨੇ ਅਸਲ ਵਿੱਚ ਆਪਣਾ ਇੱਥੇ ਭੇਤ ਛਪਾਇਆ। ਸਰਦਾਰ ਜਸਪਾਲ ਸਿੰਘ ਵਕੀਲ ਕਹਿੰਦਾ ਬਜ਼ੁਰਗਾ, ਅਸੀਂ ਸੱਚਮੁੱਚ ਹੀ ਪੱਤਰਕਾਰ ਹਾਂ, ਅਸੀਂ ਸਾਰੀ ਖਬਰ ਅਖਬਾਰ ਵਿੱਚ ਛਾਪਣੀ ਹੈ, ਪਰ ਕੋਈ ਇਸ ਪਰਿਵਾਰ ਦਾ ਕੋਈ ਜੀ ਕੋਈ ਨੇੜੇ ਤੇੜੇ ਹੈ ਜਿਹਨੂੰ ਅਸੀਂ ਮਿਲ ਕੇ ਸਾਰੀ ਇਸ ਘਰ ਦੀ ਸਮੱਗਰੀ ਜਾਣੀ ਘਰ ਦਾ ਜੋ ਹਾਲਾਤ ਇਕੱਠੇ ਕਰ ਸਕੀਏ? ਉਹਨੇ ਕਿਹਾ ਹਾਂ। ਇਹ ਕਹਿੰਦੀ ਭੈਣ ਹੈ ਵੱਡੀ, ਭੈਣ ਦਾ ਨਾਂ ਹੈ ਚਰਨਜੀਤ ਕੌਰ, ਲਾਗੇ ਪਿੰਡ ਹੈ ਚੰਨੂ ਵਾਲਾ, ਉੱਥੇ ਵਿਆਹੀ ਹੈ, 2-2.5 ਕਿਲੋਮੀਟਰ ਦਾ ਸਫ਼ਰ ਹੈ। ਅਗਰ ਤੁਸੀਂ ਵਧੇਰੇ ਜਾਣਕਾਰੀ ਲੈਣੀ ਜੇ ਤਾਂ ਜੰਟੇ ਦੀ ਭੈਣ ਕੋਲ ਚਲੇ ਜਾ, ਰਾਹ ਪੁੱਛ ਲਿਆ। ਸ਼ਾਮ ਪਈ ਹੈ, ਜਦੋਂ ਪਿੰਡ ਵਿੱਚ ਦਾਖਲ ਹੁੰਦੇ ਨੇ ਤਾਂ ਗ੍ਰੰਥੀ ਸਿੰਘ ਰਹਿ ਰਾਜ ਸਾਹਿਬ ਜੀ ਦਾ ਪਾਠ ਕਰ ਰਿਹਾ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁੱਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਿਉਂ ਜਾ ਕੇ ਉਸ ਘਰ ਦੇ ਬੂਹੇ ਅੱਗੇ ਮੋਟਰਸਾਈਕਲ ਖਿਲਾਰਿਆ, ਅੱਧਾ ਗੇਟ ਖੁੱਲ੍ਹਾ ਹੈ ਅੱਧਾ ਬੰਦ ਹੈ, ਇੱਕਦਮ ਅੰਦਰ ਦਾਖਲ ਹੋ ਗਏ ਨੇ ਅਤੇ ਭੈਣ ਚਰਨਜੀਤ ਕੌਰ ਪ੍ਰਸ਼ਾਦੇ ਪਕਾਰੀ ਹੈ ਅਤੇ ਭਾਈਆ ਕੋਲ ਬੈਠਾ ਪ੍ਰਸ਼ਾਦਾ ਛਕ ਰਿਹਾ। ਇੱਕਦਮ ਨਿਗਾਹ ਪੈ ਗਈ ਹੈ ਇਹਨਾਂ 3 ਸੂਰਬੀਰ ਯੋਧਿਆਂ 'ਤੇ, ਮਾਰੀ ਕੰਧ ਤੋਂ ਛਾਲ ਅਤੇ ਪਰਲੇ ਬੰਨੇ ਟੱਪ ਗਿਆ। ਕਿਉਂ ਟੱਪਿਆ? ਕਿ ਸ਼ਾਇਦ ਪੁਲਿਸ ਦੀ ਧਾੜ ਆਣ ਪਈ ਹੈ। ਜਸਪਾਲ ਸਿੰਘ ਨੇ ਆਵਾਜ਼ ਦੇ ਕੇ ਕਿਹਾ ਭਾਈਆ, ਅਸੀਂ ਜੰਟੇ ਦੇ ਸਾਥੀ ਹਾਂ, ਸਾਥੀ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਹਾਂ, ਅਸੀਂ ਪੁਲਿਸ ਵਾਲੇ ਨਹੀਂ। ਵਾਪਸ ਆਉਂਦਾ ਹੈ, ਸੁੱਖ ਸਾਧ ਇੱਕ ਦੂਜੇ ਨੂੰ ਪੁੱਛਦੇ ਨੇ, ਜਲ ਪਾਣੀ ਛਕਦੇ ਨੇ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਘੰਟਾ ਡੇਢ ਘੰਟਾ ਲੰਘ ਗਿਆ। ਗੁਰਜੰਟ ਸਿੰਘ ਦਾ ਭਣਵਈਆ ਕਹਿੰਦਾ ਵੀਰੋ, ਤੁਸੀਂ ਰਾਤ ਕੱਟੋ, ਤੁਸੀਂ ਆਪਣੀ ਭੈਣ ਨਾਲ ਦੁੱਖ ਸੁੱਖ ਸਾਂਝਾ ਕਰੋ, ਅਤੇ ਮੇਰੀ ਅੱਜ ਰਾਤ ਪਾਣੀ ਦੀ ਵਾਰੀ, ਮੈਂ ਚੱਲਿਆ ਪਾਣੀ ਲਾਉਣ ਵਾਸਤੇ। ਹਾਂ, ਪਾਣੀ ਜਦੋਂ ਲੱਗ ਜਾਵੇਗਾ ਤੜਕ ਸਾਰ ਮੈਂ ਤੁਹਾਡੇ ਕੋਲ ਫੇਰ ਆ ਜਾਵਾਂਗਾ। ਹੁਣ ਭਾਈਆ ਚਲਾ ਗਿਆ ਖੇਤਾਂ ਵਿੱਚ ਪਾਣੀ ਲਾਉਣ, ਅਤੇ ਸਰਦਾਰ ਜਸਪਾਲ ਸਿੰਘ ਨੇ ਪ੍ਰਸ਼ਾਦਾ ਪਾਣੀ ਛਕਣ ਤੋਂ ਉਪਰੰਤ ਕੋਲ ਬਿਠਾਇਆ ਭੈਣ ਚਰਨਜੀਤ ਕੌਰ ਨੂੰ, ਪੁੱਛਿਆ ਭੈਣੇ ਹੁਣ ਦੱਸ ਤੇਰੇ ਘਰ ਦੇ ਹਾਲਾਤ ਕੀ ਨੇ। ਸਾਰਾ ਕੁਝ ਨੇ ਦੱਸਿਆ ਅਤੇ ਭੈਣ ਚਰਨਜੀਤ ਕੌਰ ਕਹਿੰਦੀ ਹੈ ਮੇਰਾ ਵੀਰ ਜੰਟਾ, ਉਹਨੇ ਕਿਹਾ ਕੱਲ੍ਹ ਅਸੀਂ ਉਹਨੂੰ ਮਿਲਣਾ। ਹੁਣ ਭੈਣ ਚਰਨਜੀਤ ਕੌਰ ਕਹਿੰਦੀ ਹੈ ਮੇਰਾ ਇੱਕ ਸਿਣਿਆ ਦੇ ਦਿਓ ਮੇਰੇ ਵੀਰ ਨੂੰ ਕਿ ਮੇਰੇ ਉਹ ਮੱਥੇ ਨਾ ਲੱਗੇ, ਮੇਰੇ ਮੱਥੇ ਨਾ ਲੱਗੇ। ਸਰਦਾਰ ਜਸਪਾਲ ਸਿੰਘ ਹੈਰਾਨ ਹੋ ਕੇ ਕਹਿਣ ਲੱਗਾ ਭੈਣਾਂ ਤਾਂ ਵੀਰਾਂ ਦਾ ਰਾਹ ਤੱਕਦੀਆਂ ਨੇ, ਤੇ ਤੂੰ ਭੈਣੇ ਕਹਿੰਦੀ ਹੈ ਕਿ ਜੰਟਾ ਮੇਰੇ ਮੱਥੇ ਨਾ ਲੱਗੇ। ਹਾਂ, ਜੇ ਮੇਰੇ ਮੱਥੇ ਲੱਗਣਾ ਤੇ ਮਿੱਤੂ ਥਾਣੇਦਾਰ ਦਾ ਕੰਡਾ ਕੱਢ ਕੇ ਆਵੇ, ਜਿਵੇਂ ਜੰਟੇ ਨੂੰ ਦੱਸ ਦਿਆ ਜੇ ਕਿ ਬਾਪ ਨੂੰ ਗਰਮ ਲੁੱਕ ਉੱਤੇ ਕਿਵੇਂ ਲਟਾਇਆ, ਮਾਂ ਨੂੰ ਤੇ ਦਿਨ ਦਿਹਾੜੇ ਕਿਵੇਂ ਤਸ਼ੱਦਦ ਕੀਤਾ, ਜਦੋਂ ਜੁਰਮਾਨਾ ਆਉਂਦਾ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਜਾਂਦਾ, ਕਈ ਕਈ ਘੰਟੇ ਥਾਣੇ ਵਿੱਚ ਉਹਨੂੰ ਬਿਠਾ ਕੇ ਰੱਖਦਾ, ਧੁੱਪੇ ਖੜਾਉਂਦਾ,
ਤੇ ਜਾਓ ਜੇ ਇਹ ਸੁਣਿਆ ਮੇਰੇ ਵੀਰ ਜੰਟੇ ਨੂੰ ਜ਼ਰੂਰ ਦੇ ਦਿਆ ਜੇ ਜੇ ਮੇਰੇ ਮੱਥੇ ਲੱਗਣਾ ਹੈ ਤੇ ਉਹ ਥਾਣੇਦਾਰ ਮਿੱਤੂ ਨੂੰ ਸੋਧਾ ਲਾ ਕੇ ਮੇਰੇ ਮੱਥੇ ਲੱਗੇ ਨਹੀਂ ਤੇ ਮੇਰੇ ਮੱਥੇ ਨਾ ਲੱਗੇ। ਹੁਣ ਭੈਣ ਚਰਨਜੀਤ ਕੌਰ ਆਪਣੇ ਵੀਰ ਜੰਟੇ ਬਾਬਤ ਕਿਵੇਂ ਉਹਨਾਂ ਤਿੰਨਾਂ ਸਿੰਘਾਂ ਨੂੰ ਆਪਣੇ ਨੂੰ ਦੱਸ ਰਹੀ ਹੈ, ਸਰਵਣ ਕਰਨਾ ਢਾਡੀ ਜਥਾ ਇਹ ਦੱਸ ਰਿਹਾ।

ਆਉਂਦੀ ਹੈ ਸ਼ਰਮ ਵੀਰ ਵੇ ਲੱਗਦਾ ਏ ਫੁੱਟ ਗਏ ਕਰਮ ਵੀਰ ਵੇ ਦਸ ਦਿਨ ਆਉਂਦੀ ਹੈ ਸ਼ਰਮ

ਇਸ ਪ੍ਰਸੰਗ ਦੀ ਆਖਰੀ ਇੱਕ ਵਾਰ ਕਹਿ ਕੇ ਮਿੱਤੂ ਥਾਣੇਦਾਰ ਨੂੰ ਸੋਧਾ ਲਾ ਦਈਏ ਅਤੇ ਸਮੇਂ ਦੀ ਸੀਮਾ ਦੇ ਰਹਿ ਕੇ ਮੈਂ ਸਮਾਪਤੀ ਕਰਨ ਦਾ ਯਤਨ ਕਰਾਂਗਾ। ਹੁਣ ਭੈਣ ਚਰਨਜੀਤ ਕੌਰ ਨੇ ਕਿਹਾ ਕਿ ਮੇਰੇ ਵੀਰ ਨੂੰ ਸੁਨੇਹਾ ਦੇ ਦਿਓ, ਜੇ ਮੇਰੇ ਮੱਥੇ ਲੱਗਣਾ ਹੈ ਨਾ ਤੇ ਆਪਣੇ ਬਾਪ ਦੀ ਮੌਤ ਦਾ ਬਦਲਾ ਜ਼ਰੂਰ ਲਵੇ। ਉਹਨੂੰ ਦੱਸ ਦਿਆ ਜੇ ਕਿ ਤੇਰੇ ਬਾਪ ਨੂੰ ਇਸ ਮਿੱਤੂ ਥਾਣੇਦਾਰ ਨੇ ਗਰਮ ਗਰਮ ਲੁੱਕ ਪਾ ਕੇ ਇਹ ਸਰੀਰ ਦਾ ਜਿਹੜਾ ਥੱਲੇ ਵਾਲਾ ਹਿੱਸਾ ਸਾਰਾ ਹੀ ਗਾਲ ਦਿੱਤਾ, ਤੜਫਾ ਤੜਫਾ ਕੇ ਮਾਰਿਆ ਤੇਰੇ ਬਾਪ ਨੂੰ। ਜੇ ਉਹਦੇ ਵਿੱਚ ਕੋਈ ਅਣਖ ਦਾ ਮਾਦਾ ਹੈ ਤੇ ਬਦਲਾ ਲਵੇ ਫਿਰ ਆਪਣੇ ਬਾਪ ਦੀ ਮੌਤ ਦਾ, ਨਹੀਂ ਤਾਂ ਮੇਰੇ ਮੱਥੇ ਨਾ ਲੱਗੇ, ਲੋੜ ਹੀ ਨਹੀਂ ਮੇਰੇ ਮੱਥੇ ਲੱਗਣ ਦੀ। ਹੁਣ ਇਹਨਾਂ ਸਿੰਘਾਂ ਨੇ ਕਿਹਾ ਭੈਣ ਅਸੀਂ ਕੱਲ੍ਹ ਜ਼ਰੂਰ ਮਿਲਣਾ ਉਹਨੂੰ, ਇਹ ਤੁਹਾਡੀ ਖਬਰ ਸਾਰੀ ਅਸੀਂ ਗੁਰਜੰਟ ਸਿੰਘ ਨੂੰ ਦੇ ਦਿਆਂਗੇ। ਮਿਲ ਪਏ ਨੇ ਅਗਲੇ ਦਿਨ, ਮਿਲਾਪ ਹੋਇਆ, ਗੱਲਾਂ ਬਾਤਾਂ ਹੋਈਆਂ ਨੇ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸਰਦਾਰ ਜਸਪਾਲ ਸਿੰਘ ਨੇ ਕਿਹਾ ਗੁਰਜੰਟ ਸਿੰਘਾ, ਜੋ ਕੁਝ ਤੇਰੇ ਪਰਿਵਾਰ ਨਾਲ ਵਾਪਰਿਆ, ਜੋ ਕੋਈ ਤੇਰੇ ਬਾਪ 'ਤੇ ਤਸ਼ੱਦਦ ਢਾਇਆ ਮਿੱਤੂ ਥਾਣੇਦਾਰ ਨੇ, ਉਹ ਕਹਿਣ ਤੋਂ ਪਰੇ ਦੀ ਗੱਲ ਹੈ। ਤੇਰੀ ਭੈਣ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਜੇ ਮੇਰੇ ਵੀਰ ਨੇ ਮੇਰੇ ਮੱਥੇ ਲੱਗਣਾ ਤੇ ਮਿੱਤੂ ਥਾਣੇਦਾਰ ਨੂੰ ਸੋਧਾ ਲਾ ਕੇ ਮੇਰੇ ਮੱਥੇ ਲੱਗੇ, ਨਹੀਂ ਤੇ ਮੇਰੇ ਮੱਥੇ ਨਾ ਲੱਗੇ। ਗੁਰਜੰਟ ਸਿੰਘ ਚੁੱਪ ਹੋ ਗਿਆ। ਉਹਨੇ ਕਿਹਾ ਤੂੰ ਚੁੱਪ ਹੋ ਗਿਆ? ਉਹਨੇ ਕਿਹਾ ਲੋਕ ਕਹਿਣਗੇ ਕਿ ਇਹ ਆਪਣੀ ਘਰੇਲੂ ਲੜਾਈ 'ਚ ਪੈ ਗਿਆ, ਘਰੇਲੂ ਲੜਾਈ 'ਚ ਪੈ ਗਿਆ। ਹੁਣ ਸਰਦਾਰ ਜਸਪਾਲ ਸਿੰਘ ਨੇ ਕਿਹਾ ਗੁਰਜੰਟ ਸਿੰਘਾ ਇਹ ਦੱਸ ਮੈਨੂੰ, ਜਿਸ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ, ਇਸ ਜ਼ਾਲਮ ਸਰਕਾਰ ਨੇ ਦਰਿਆ ਰਾਵੀ ਵਿੱਚ ਰੋੜ ਕੇ ਸ਼ਹੀਦ ਕੀਤਾ, ਉਹਨਾਂ ਦੇ ਸਪੁੱਤਰ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਅਤੇ ਜਿਸ ਚੰਦੂ ਨੇ ਤਸ਼ੱਦਦ ਢਾਇਆ ਸੀ ਪਾਤਸ਼ਾਹ 'ਤੇ, ਉਹ ਚੰਦੂ ਦੇ ਨੱਕ 'ਚ ਨਕੇਲ ਕਿੰਨੇ ਪਾਈ ਸੀ? ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਕਹਿੰਦਾ ਉਹਨਾਂ ਨੇ ਵੀ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਿਆ ਕਿ ਨਹੀਂ ਲਿਆ? ਤੇਰਾ ਵੀ ਫਰਜ਼ ਬਣਦਾ। ਖੈਰ ਵਿਉਂਤਬੰਦੀ ਬਣ ਗਈ, ਪ੍ਰੋਗਰਾਮ ਬਣ ਗਿਆ। ਇੱਥੇ ਜੋ ਮੈਂ ਪਹਿਲਾਂ ਗੱਲ ਇਹ ਆਰੰਭ ਕੀਤੀ ਹੈ ਵੈਸੇ ਕਿ ਕਿਸੇ ਲੇਖਕ ਨੇ ਸਪਸ਼ਟੀਕਰਨ ਦੇ ਰੂਪ ਵਿੱਚ, ਮੈਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਇਹ ਗੱਲ ਸੱਚ ਹੈ ਇਹ ਝੂਠੀ ਹੈ, ਕੇਵਲ ਤਾਂ ਕੇਵਲ ਆਪੋ ਆਪਣੇ ਲੇਖਕਾਂ ਦੀਆਂ ਕਿਆਸ ਰਾਈਆਂ ਦੇ ਆਧਾਰ 'ਤੇ ਜਾਂ ਕਿਸੇ ਦੇ ਪਰਿਵਾਰ ਕੋਲੋਂ ਪੁੱਛ ਪੜਤਾਲ ਕਰਕੇ ਜੋ ਇਹ ਪ੍ਰਸੰਗ ਲਿਖਿਆ ਹੈ। ਅਤੇ ਇੱਕ ਇਤਿਹਾਸਕਾਰ ਕਹਿੰਦਾ ਕਿ ਮੂੰਗਫਲੀ ਦੀ ਰੇਹੜੀ ਸੀ, ਉਹਦੇ ਸਟੇਨ ਗਨ ਲਗਾਈ ਸੀ। ਦੂਜਾ ਕਹਿੰਦਾ ਕਿ ਉਹਦੇ ਕੋਲ ਫਲਾਂ ਵਾਲੀ ਟੋਕਰੀ ਸੀ। ਖੈਰ ਕੁਝ ਵੀ ਹੋਵੇ, ਹੁਣ ਤਿੰਨ ਸਿੰਘਾਂ ਦੀ ਡਿਊਟੀ ਲੱਗ ਗਈ। ਇੱਕ ਨੂੰ ਕਿਹਾ ਗਿਆ ਕਿ ਤੂੰ ਉਹਦੇ ਬੂਹੇ 'ਤੇ ਜਾ ਕੇ ਇਹ ਫਲ ਵੇਚਣ ਦਾ ਹੁਕਾ ਦੇਣਾ। ਬਾਕੇ ਪੁਰਾਣੇ ਦੇ ਬਿਲਕੁਲ ਸਾਹਮਣੇ ਇੱਕ ਢਾਬਾ ਹੈ ਤੇਲੂ ਰਾਮ ਦਾ। ਹੁਣ ਤੇਲੂ ਰਾਮ ਦੇ ਢਾਬੇ ਉੱਤੇ ਇਹ ਬੈਠੇ ਨੇ ਅਤੇ ਫਲਾਂ ਵਾਲੀ ਟੋਕਰੀ ਕਿਹਦੇ ਕੋਲ ਹੈ? ਉਹ ਫਲਾਂ ਵਾਲੀ ਟੋਕਰੀ ਅਸਲ ਵਿੱਚ ਸਰਦਾਰ ਗੁਰਜੰਟ ਸਿੰਘ ਕੋਲ ਸੀ। ਹੁਣ ਆਉਂਦਾ ਹੈ ਬੂਹੇ ਕੇ ਆਵਾਜ਼ ਦੇ ਕੇ ਚਲਾ ਜਾਂਦਾ ਹੈ, ਆਉਂਦਾ ਕਿ ਵਧੀਆ ਅੰਬ ਲਓ, ਵਧੀਆ ਲਓ ਕਿ ਫਲ ਫਰੂਟ ਲਓ, ਆਵਾਜ਼ ਦੇ ਕੇ ਚਲਾ ਜਾਂਦਾ ਹੈ। ਉਹ ਤੇਲੂ ਦੇ ਢਾਬੇ ਉੱਤੇ ਬੈਠੇ ਨੇ। ਯਾਦ ਰੱਖਣਾ ਤਿੰਨ ਸੂਰਮੇ ਬਾਗੇ ਪੁਰਾਣੇ ਤਾਂ ਜਿੱਥੇ DSP ਦਾ ਦਫ਼ਤਰ ਹੈ ਉਸ ਦਫ਼ਤਰ ਤੋਂ ਪੈਦਲ ਚੱਲ ਕੇ ਇਹ ਬਾਗੇ ਪੁਰਾਣੇ ਚੌਂਕੀ ਦੇ ਵਿੱਚ ਆਉਂਦਾ ਹੈ। ਹੁਣ ਪਤਾ ਕਰ ਲਿਆ ਕਿ ਕਿੰਨੇ ਵਜੇ ਘਰੋਂ ਤੁਰਦਾ, ਕਿੰਨੇ ਵਜੇ ਆਉਂਦਾ। ਇਹਨਾਂ ਕਿਹਾ ਕਿ 9 ਵਜੇ ਤੋਂ ਲੈ ਕੇ 9:30 ਵਜੇ ਦੇ ਵਿੱਚ ਵਿੱਚ ਮਿੱਤੂ ਥਾਣੇਦਾਰ ਆਪਣੇ ਹੈੱਡਕੁਆਟਰ ਤੋਂ ਚੱਲ ਕੇ ਇਸ ਚੌਂਕੀ ਵਿੱਚ ਆਉਂਦਾ। ਵਕਤ ਆਉਂਦਾ ਹੈ 16 ਸਤੰਬਰ 15 ਸਤੰਬਰ ਤਕਰੀਬਨ 1986-87 ਦਾ ਦਿਨ ਹੈ ਜੋ ਕਿ ਦਿਨ ਚੜ੍ਹਦਾ ਹੈ ਅਤੇ ਇਹ ਮਿੱਤੂ ਥਾਣੇਦਾਰ ਆਪਣੇ ਹੈੱਡਕੁਆਟਰ ਤੋਂ ਜਦੋਂ ਇਹ ਚੌਂਕੀ ਵੱਲ ਨੂੰ ਤੁਰਿਆ ਆ ਰਿਹਾ ਅਤੇ ਨੇੜੇ ਆਉਂਦਾ ਹੈ ਅਤੇ ਸਰਦਾਰ ਗੁਰਜੰਟ ਸਿੰਘ ਕਹਿੰਦਾ ਕਿ ਬਈ ਅੰਬ ਚ ਪਾ ਦਿਓ, ਅੰਬ ਚ ਪਾ ਦਿਓ ਆਵਾਜ਼ ਦੇ ਕੇ। ਇਹਨਾਂ ਤਿੰਨਾਂ ਸੂਰਬੀਰਾਂ ਯੋਧਿਆਂ ਨੇ ਲਲਕਾਰ ਕੇ ਪਾ ਕੇ ਘੇਰਾ ਮਿੱਤੂ ਥਾਣੇਦਾਰ ਉੱਤੇ, ਕਿਵੇਂ ਸਟੇਨ ਗਨ ਦੇ ਨਾਲ ਵਾਛੜ ਕਰਕੇ ਜ਼ਮੀਨ ਤੇ ਢੇਰੀ ਕਰਕੇ ਸੁੱਟਿਆ ਤੇ ਕਿਵੇਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ। ਸਰਵਣ ਕਰਨਾ ਢਾਡੀ ਜਥਾ ਆਖਰੀ ਲੈਣਾ ਹੈ।

Dios, mi tu padre.

0: ਦਲੇਰ ਉਸ ਸਿੰਘ ਦੀ ਔਰ ਅਰਸ਼ੀ ਦੇ ਸਾਥੀ ਨੇ ਸੁਣਾ ਤਾਜਰ ਬਾਜਾ ਕਰਦੀਆਂ ਅੰਬਰ ਦਾ ਤੇਲ ਚੱਕ ਵਿੱਚ ਰਹਿੰਦੀਆਂ ਗੁਰਜੰਟ ਸਿਆ ਤੇਰੀਆਂ
1: ਸਰਦਾਰ ਗੁਰਜੰਟ ਸਿੰਘ ਨੇ ਮਿੱਤੂ ਥਾਣੇਦਾਰ ਨੂੰ ਵੰਗਾਰ ਕੇ ਕਿਹਾ ਕਿ ਤੂੰ ਹੀ ਆ ਜਿਹਨੇ ਮੇਰੇ ਪਿਤਾ ਨੂੰ ਗਰਮ ਲੁੱਕ ਤੇ ਪਾਇਆ ਸੀ, ਹੁਣ ਲਿਲਕੜੀਆਂ ਲੈਂਦਾ, ਬ੍ਰਿਸ਼ਟ ਮਾਰਿਆ, ਇਹਨੂੰ ਢੇਰੀ ਕਰ ਦਿੱਤਾ, ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦੇ ਹੋਏ ਸਿੰਘ ਇੱਥੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜੋ ਹਵਾ ਵਿੱਚ ਲਹਿਰਾਉਂਦੇ ਹੋਏ ਗਾਹ ਨਿਕਲ ਗਏ। ਇਸ ਤੋਂ ਬਾਅਦ ਅਗਲੇ ਦਿਨ ਕਿਵੇਂ ਅਖਬਾਰਾਂ ਵਿੱਚ ਛਪਿਆ, ਕਿਵੇਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਜੋ ਕਿ 40 ਲੱਖ ਰੁਪਈਆ ਉਹਨਾਂ ਦਿਨਾਂ 'ਚ ਨਾਮ ਰੱਖਿਆ ਗਿਆ, 40 ਲੱਖ ਰੁਪਈਆ ਕਿ ਜਿਹੜਾ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰਾਵੇ ਉਹਨੂੰ 40 ਲੱਖ ਰੁਪਈਆ ਇਨਾਮ ਦਿੱਤਾ ਜਾਵੇਗਾ। ਆਖਰ ਲੁਧਿਆਣੇ ਕਿਵੇਂ ਗੁਰਜੰਟ ਸਿੰਘ ਨੂੰ ਫਿਰ ਇਹਨਾਂ ਨੇ ਵੈਰੀਆਂ ਨੇ ਘੇਰਾ ਪਾ ਕੇ ਸ਼ਹੀਦ ਕੀਤਾ, ਇਹ ਲੰਬੀ ਚੌੜੀ ਗਾਥਾ ਹੈ। ਇਹ ਮਹਾਨ ਉਹ ਸੂਰਮੇਰ ਯੋਧੇ ਦਾ ਜੋ ਇੱਕ ਚੜ੍ਹਦੀ ਕਲਾ ਦਾ ਜੋ ਇਤਿਹਾਸ ਮਿੱਤੂ ਥਾਣੇਦਾਰ ਦਾ ਸੋਧਾ ਲਾਉਣਾ, ਇਹ ਆਪ ਜੀ ਨੂੰ ਸਰਨ ਕੁਰਾਇਆ। ਇਉਂ ਆਪਾਂ ਕਹਿ ਸਕਦੇ ਹਾਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛਕਾਏ। ਜੋ ਕੋਈ ਵੀ ਪੁੱਤ ਸਪੁੱਤ ਖਵਾਉਂਦਾ ਹੈ ਤਾਂ ਆਪਣੇ ਵੱਢ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਾ ਹੈ, ਅਤੇ ਜੋ ਇਸ ਤਰ੍ਹਾਂ ਦੇ ਕਾਰਨਾਮੇ ਕਰਦੇ ਨੇ ਉਹਨਾਂ ਧੁਰ ਦੀਆਂ ਟਿਕਟਾਂ ਦਿੰਦਾ। ਖੈਰ, ਸਤਿਗੁਰੂ ਮੈਂ ਰਹਿਮਤ ਕਰਨ, ਤੁਹਾਡਾ ਆਇਆ ਸਫਲ ਹੋਵੇ, ਬੈਠਾ ਸਫਲ ਹੋਵੇ, ਸੁਣਿਆ ਸਫਲ ਹੋਵੇ। ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਜੋ 7 ਦਿਨ ਲਗਾਤਾਰ 100 ਵਾਰ ਤੋਂ ਲੈ ਕੇ ਅੱਜ ਤੱਕ ਹਾਜ਼ਰੀ ਭਰੀ ਹੈ, ਕੋਈ ਅਜਿਹਾ ਸ਼ਬਦ ਨਿਕਲ ਗਿਆ ਹੋਵੇ ਜਿਹੜਾ ਸਿੱਖੀ ਸਿਧਾਂਤਾਂ ਗੁਰਮਤ ਦੇ ਅਨੁਕੂਲ ਨਾ ਹੋਵੇ, ਗੁਰੂ ਕੀ ਸੰਗਤ ਪਾਸੋਂ ਆਪਣੇ ਜਥੇ ਸਮੇਤਾਂ ਜੋੜ ਕੇ ਖਿਮਾ ਮੰਗਦਾ। ਇਸ ਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ, ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਵੀਰ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨਾਲ ਮੇਰਾ ਫੋਨ 'ਤੇ ਰਾਬਤਾ ਕਾਇਮ ਹੋਇਆ, ਪ੍ਰਵਾਨਗੀ ਮਿਲੀ, ਉਹਨਾਂ ਦਾ ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ ਸਟਾਫ ਦਾ, ਗੁਰੂ ਕੀ ਸੰਗਤ ਦਾ ਤੈ ਦਿਲੋਂ ਧੰਨਵਾਦ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਲ ਮੇਰੇ ਸਾਥ ਦੇ ਰਹੇ ਸਨ ਵੀਰ ਬਲਵਿੰਦਰ ਸਿੰਘ ਜੀ ਕਮਲ ਮਾਛੀਵਾੜਾ, ਸਰੰਗੀ ਮਾਸਟਰ ਚਰਨਜੀਤ ਸਿੰਘ ਸੋਲ ਜ਼ਿਲ੍ਹਾ ਗੁਰਦਾਸਪੁਰ, ਪ੍ਰੇਮ ਸਿੰਘ ਜੀ ਰਸੀਲਾ ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ, ਦਾਸ ਭਾਈ ਪੂਰਨ ਸਿੰਘ ਅਰਸ਼ੀ ਪਿੰਡ ਸੁਲਤਾਨਵਿੰਡ ਸ਼ਬੋਸ਼ ਕਲੋਨੀ ਅੰਮ੍ਰਿਤਸਰ, ਬਿਲਟਨ ਬਿਲਕੁਲ ਗੋਲਡਨ ਗੇਟ ਦੇ ਕੋਲ ਹੈ, ਕਦੀ ਸਮਾਂ ਬਣੇ ਹੁਕਮ ਲਾਓ, ਮੈਂ ਆਪ ਜੀ ਦੇ ਚਰਨ ਪਰਸਾਂ, ਫੁੱਲ ਚੁੱਕ ਦੀ ਖੇਮਾ। ਅੰਤ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਾਰਦਾ ਕੋਟਨ ਕੋਟ ਧੰਨਵਾਦ, ਜਿੰਨਾ ਮੇਰ ਭਰਿਆ ਹੱਥ ਰੱਖ ਕੇ ਲਗਾਤਾਰ ਇੱਕ ਹਫ਼ਤਾ ਜਸ ਕਰਵਾਇਆ। ਸਾਰੀ ਸੰਗਤ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਯੋਧਿਆਂ ਦੀ ਯਾਦ ਵਿੱਚ ਜੋ ਸਾਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਉਂਟ ਵੱਲੋਂ ਉਲੀਕਿਆ ਗਿਆ ਸੀ, ਉਹ ਮਹਾਨ ਯੋਧੇ ਜਿਨ੍ਹਾਂ ਨੇ ਆਪਣਾ ਆਪ ਤਾਂ ਵਾਰਿਆ ਅਤੇ ਆਪਣੇ ਪਰਿਵਾਰ ਵੀ ਵਾਰ ਦਿੱਤੇ, ਉਹਨਾਂ ਸਮਾਗਮਾਂ ਦੇ ਵਿੱਚ ਸਾਡੇ ਪਾਸ ਪਹੁੰਚੇ ਪ੍ਰਸਿੱਧ ਢਾਡੀ ਜੱਥਾ ਭਾਈ ਪੂਰਨ ਸਿੰਘ ਜੀ ਅਰਸ਼ੀ, ਜੋ ਕਿ ਇਹਨਾਂ ਸਮਾਗਮਾਂ ਦੇ ਵਿੱਚ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ, ਜਿਨ੍ਹਾਂ ਦਾ ਇਸ ਫੇਰੀ ਦਾ ਅੱਜ ਇਹ ਆਖਰੀ ਦੀਵਾਨ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਫਰੀਮਾਉਂਟ ਦੀ ਸਟੇਜ ਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਮਾਂ ਦਿੱਤਾ। ਮੈਂ ਹੁਣ ਬੇਨਤੀ ਕਰਾਂ ਕਿ ਸਾਡੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਵੱਲੋਂ ਕਿ ਇਹਨਾਂ ਨੂੰ ਗੁਰੂ ਘਰ ਵੱਲੋਂ ਸਰੋਪ ਭਾਵ ਨਾਲ ਸਨਮਾਨ ਕੀਤਾ ਜਾਵੇ। ਬੁਲੇਈ ਸੋ ਨਿਹਾਲ, ਬੁਲੇਈ ਸੋ ਨਿਹਾਲ, ਬੁਲੇਈ ਸੋ ਨਿਹਾਲ, ਬੁਲੇਈ ਸੋ ਨਿਹਾਲ। ਆਖਿਰ ਵਿੱਚ ਫਿਰ ਇਸ ਪ੍ਰਸਿੱਧ ਪੰਥ ਪ੍ਰਸਿੱਧ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ आप जी ने ढाडी वरां राही निहाल किया। इस तों सानू यह चाहिदा है कि जो सिख संघर्षदान साढ़े कौम के महान शहीद जिन्हां दे परिवार अज भी उत्थे सफर कर रहे ने, असी कल्ला कल्ला अपना फर्ज समझ के उन्हां महान योधियां दीआं कुरबानियां नूं सजदा करदे हुए उन्हां परिवारां दी दिलों ते अपने दसवंध विच्चों जरूर उन्हां दी जदों भी जांदे हाँ उन्हां दी मदद करके आईए जिन्हां ने अपना आप साडी कौम लई वार दित्ता। जो अज दे दीवान सन ये इत्थे ही समाप्ति है। हुण इस तों उपरांत साडे सत्कारयोग भाई दिलबाग सिंह जी नूं मैं बेनती करां कि आनंद साहब ते पाठ राहीं आप जी नूं संगतां सरवण करो। इस तों उपरांत दीवान की समाप्ति होवेगी। वाहिगुरू जी का खालसा, वाहिगुरू जी की फतेह।
3: वाहिगुरू वाहिगुरू साहिब जीओ। राम कली महला तीजा, आनंद एक ओंकार सतगुर प्रसाद। आनंद भया मेरी माए, सतगुरु मैं पाया, सतगुर तां पाया सहज सेती मन वजियां वाधाइयां।

ਸਵਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੁਭਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਉਧਾਰੋ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਉਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗ

ਛੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਹਿਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ

ਦਾਸ ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਦਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ

ਜੁੜਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਮੌਜੂਦਾ ਸਮੇਂ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਹਫ਼ਤਾਵਾਰੀ ਸੁੰਦਰ ਦੁਪਹਿਰ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰਾਂ, ਸੱਚੇ ਪਾਤਸ਼ਾਹ ਜੀ ਗੁਰਮਤ ਵਿਚਾਰਾਂ, ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਜੀ ਮੌਜੂਦਾ ਸਮੇਂ ਦੇ ਸੂਰਬੀਰ ਜੀ ਉਹਦੇ ਭਾਈ ਗੁਰੂ ਗ੍ਰੰਥ ਸਿੰਘ ਜੀ ਉਹਨਾਂ ਦਾ ਸ਼ਹੀਦੀ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪ੍ਰਸੰਗ ਸਰਵਣ ਕਰਵਾਇਆ ਹੈ। ਛੇ ਪੌੜੀਆਂ ਨਦ ਸਾਹਿਬ ਦਾ ਜਾਪ ਹੋਇਆ, ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀਆਂ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀਆਂ, ਹਲੇ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋ ਪਵਿੱਤਰਾ, ਹੁਣ ਲਾਭ ਭੋਗ ਹਰਾਇ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛੱਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾੜੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਕੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਢਾਡੀ ਵਾਰਾਂ ਦੇ ਪ੍ਰਸੰਗ ਸਰਵਣ ਕੀਤੇ ਹਨ। ਸੋ ਅੱਜ ਦੇ ਜੋ ਵਿਸ਼ੇਸ਼ ਦਿਹਾੜਾ ਸੀ, ਮੌਜੂਦਾ ਸਮੇਂ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਹੋਇਆ ਜੋ ਅੱਜ ਵਿਸ਼ੇਸ਼ ਸ਼ਹੀਦੀ ਸਮਾਗਮ ਸਜਾਏ ਗਏ ਸਨ, ਸੋ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀਆਂ ਪਿਆਰੀਆਂ ਜਾਨਾਂ ਵਾਰੀਆਂ। ਸੋ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।